0: SBS, a world of difference. You're with SBS Punjabi on mobile, online and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਰਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਸੋਮਵਾਰ ਦਾ, ਤਾਰੀਖ ਹੋ ਚੁੱਕੀ ਹੈ 11 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਦਰੀ ਵੋਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997067 ਤੇ, ਯਾਨੀ ਕਿ 04397997667 ਤੇ ਆਪਣੇ ਨਾਮ ਦੇ ਨਾਲ। ਆਓ ਹੁਣ ਦੱਸ ਦਿੰਦੇ ਹਾਂ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਵਾਇਰਸ ਦੀ। ਇੱਕ ਹੋਰ ਵਾਇਰਸ ਆ ਗਿਆ ਜਿਸਦਾ ਨਾਮ ਹੈ ਹੰਟਾ ਵਾਇਰਸ, ਜੋ ਇੱਕ ਕਰੂਜ਼ ਜਹਾਜ਼ ਤੇ ਪਾਇਆ ਗਿਆ ਹੈ। ਉਸ ਬਾਰੇ ਸਾਂਝੀ ਕਰਾਂਗੇ ਇੱਕ ਰਿਪੋਰਟ, ਫਿਰ ਹਰ ਸੋਮਵਾਰ ਦੀ ਤਰ੍ਹਾਂ ਦੱਸਾਂਗੇ ਪੰਜਾਬੀ ਖਬਰਾਂ ਪੰਜਾਬੀ ਡਾਇਰੀ ਦੇ ਰੂਪ ਦੇ ਵਿੱਚ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਕਿਸਾਨਾਂ ਦੇ ਹਾਲਾਤ ਜਾਣਾਂਗੇ ਕਿ ਮਿਡਲ ਈਸਟ ਵਾਰ ਨੇ ਕਿਸਾਨੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਅਤੇ ਇਸ ਦੇ ਨਾਲ ਹੀ ਇੱਕ ਖਾਸ ਰਿਪੋਰਟ। ਇਸ ਖਾਸ ਰਿਪੋਰਟ ਦੇ ਵਿੱਚ ਲੇਖਕ ਸਤੇਂਦਰਾ ਨੰਦਨ ਅਤੇ ਆਸਟ੍ਰੇਲੀਆਈ ਫਿਜੀ ਇੰਡੀਅਨ ਨਵੀਂ ਪੀੜ੍ਹੀ ਦੀ ਆਵਾਜ਼ ਰਾਹੀਂ ਉਸ ਇਤਿਹਾਸ ਦੇ ਅਸਰਾਂ ਅਤੇ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਗਿਰਮਿਟ ਦੀ ਕਹਾਣੀ ਹੈ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗਾਣੇ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997067 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 11 ਮਈ 2026 ਦਿਨ ਸੋਮਵਾਰ ਦਾ। ਮੈਂ ਹਾਂ ਪੁਨੀਤ ਢੀਂਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਫੈਡਰਲ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਆਉਣ ਵਾਲਾ ਫੈਡਰਲ ਬਜਟ ਦੇਸ਼ ਵਿੱਚ ਘਰਾਂ ਦੀ ਕਮੀ ਨੂੰ ਦੂਰ ਕਰਨ ਵੱਲ ਇੱਕ ਵੱਡਾ ਕਦਮ ਸਾਬਿਤ ਹੋਵੇਗਾ। ਮੰਗਲਵਾਰ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਸਰਕਾਰ ਨੇ ਐਤਵਾਰ 10 ਮਈ ਨੂੰ ਐਲਾਨ ਕੀਤਾ ਕਿ ਨਵੇਂ ਰਿਹਾਇਸ਼ੀ ਪ੍ਰੋਜੈਕਟਾਂ ਦੇ ਲਈ ਲੋੜੀਂਦੇ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ, ਪਾਣੀ, ਬਿਜਲੀ ਅਤੇ ਸੀਵਰੇਜ ਦੇ ਲਈ ਅਗਲੇ 4 ਸਾਲਾਂ ਵਿੱਚ ਵਾਧੂ $2 ਬਿਲੀਅਨ ਮੁਹੱਈਆ ਕਰਵਾਏ ਜਾਣਗੇ। ਰਿਪੋਰਟਾਂ ਮੁਤਾਬਕ ਫੈਡਰਲ ਸਰਕਾਰ ਨੈਗੇਟਿਵ ਗੇਅਰਿੰਗ, ਕੈਪੀਟਲ ਗੇਨ ਟੈਕਸ ਅਤੇ ਫੈਮਿਲੀ ਟਰੱਸਟ ਦੇ ਨਾਲ ਜੁੜੇ ਕਾਨੂੰਨਾਂ ਵਿੱਚ ਸੁਧਾਰਾਂ ਤੇ ਵੀ ਵਿਚਾਰ ਕਰ ਰਹੀ ਹੈ। ਜੇਕਰ ਇਹ ਸੁਧਾਰ ਲਾਗੂ ਹੁੰਦੇ ਨੇ ਤਾਂ ਇਹ ਲੇਬਰ ਪਾਰਟੀ ਦੇ 2025 ਦੀਆਂ ਚੋਣਾਂ ਦੇ ਉਸ ਵਾਅਦੇ ਨੂੰ ਤੋੜ ਦੇਣਗੇ ਜਿਸ ਵਿੱਚ ਉਹਨਾਂ ਨੇ ਪੂੰਜੀਗਤ ਲਾਭ ਟੈਕਸ ਜਾਂ ਨੈਗੇਟਿਵ ਗੇਅਰਿੰਗ ਵਿੱਚ ਕੋਈ ਬਦਲਾਅ ਨਾ ਕਰਨ ਦੀ ਗੱਲ ਕਹੀ ਸੀ। ਮਿਸ ਓਨੀਲ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਨੂੰ ਹਾਊਸਿੰਗ ਮਾਰਕੀਟ ਦੇ ਵਿੱਚ ਦਾਖਲ ਹੋਣ ਦੇ ਵਿੱਚ ਮਦਦ ਕਰਨ ਲਈ ਅਜੇ ਹੋਰ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਲੇਬਰ ਪਾਰਟੀ ਦੇ ਮੰਤਰੀ ਮਰੇ ਵਾਟ ਨੇ ਵਨ ਨੇਸ਼ਨ ਤੇ ਵੰਡ ਪੈਦਾ ਕਰਨ ਵਾਲੀ ਸਿਆਸਤ ਕਰਨ ਦੇ ਦੋਸ਼ ਲਗਾਏ ਨੇ। ਇਹ ਬਿਆਨ ਉਸ ਵੇਲੇ ਆਇਆ ਜਦੋਂ ਵਨ ਨੇਸ਼ਨ ਪਾਰਟੀ ਨਿਊ ਸਾਊਥ ਵੇਲਜ਼ ਦੀ ਫੈਰਰ ਸੀਟ ਵਿੱਚ ਹੋਈ ਇਤਿਹਾਸਕ ਉਪ ਚੋਣ ਜਿੱਤ ਤੋਂ ਬਾਅਦ ਆਪਣਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਨ ਨੇਸ਼ਨ ਦੇ ਉਮੀਦਵਾਰ ਡੇਵਿਡ ਫਾਰਲੀ ਪਾਰਟੀ ਦੇ ਪਹਿਲੇ ਚੁਣੇ ਗਏ ਫੈਡਰਲ ਹੇਠਲੇ ਸਦਨ ਦੇ MP ਬਣੇ ਨੇ। ਉਹਨਾਂ ਨੇ ਪੇਂਡੂ ਇਲਾਕੇ ਵਾਲੀ ਇਸ ਸੀਟ ਤੇ ਕਈ ਦਹਾਕਿਆਂ ਤੋਂ ਕਾਇਮ ਕੋਇਲੇਸ਼ਨ ਦਾ ਕਬਜ਼ਾ ਖਤਮ ਕੀਤਾ ਹੈ। ਇਸ ਨਤੀਜੇ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਤੇ ਦਬਾਅ ਵੱਧ ਗਿਆ ਹੈ, ਜਦਕਿ ਵਨ ਨੇਸ਼ਨ ਹੁਣ ਆਪਣਾ ਧਿਆਨ ਪੱਛਮੀ ਸਿਡਨੀ ਵੱਲ ਵਧਾਉਣ ਦੀ ਤਿਆਰੀ ਕਰ ਰਹੀ ਹੈ। ਵਨ ਨੇਸ਼ਨ ਦੇ ਸੰਸਦ ਮੈਂਬਰ ਬਾਰਨਬੀ ਜੋਇਸ ਦਾ ਕਹਿਣਾ ਹੈ ਕਿ ਪਾਰਟੀ ਨੇ ਇਸ ਖੇਤਰ ਦੇ ਵਿੱਚ ਸੰਭਾਵੀ ਉਮੀਦਵਾਰਾਂ ਦੇ ਨਾਲ ਪਹਿਲਾਂ ਹੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਦੇ ਵਿੱਚ ਉਹ ਲੇਬਰ ਦੀਆਂ ਸੀਟਾਂ ਵੀ ਸ਼ਾਮਲ ਨੇ ਜਿੱਥੇ ਲੋਕ ਬਿਜਲੀ ਦੀਆਂ ਵਧਦੀਆਂ ਕੀਮਤਾਂ ਅਤੇ ਰਹਿਣ ਸਹਿਣ ਦੇ ਖਰਚਿਆਂ ਕਾਰਨ ਪਰੇਸ਼ਾਨ ਨੇ। ਹਾਲਾਂਕਿ ਮਰੇ ਵਾਟ ਨੇ ਚੈਨਲ 9 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦਾ ਧਿਆਨ ਲੋਕਾਂ ਤੇ ਵੱਧ ਰਹੇ ਆਰਥਿਕ ਬੋਝ ਨੂੰ ਘਟਾਉਣ ਤੇ ਹੈ, ਨਾ ਕਿ ਵੰਡ ਪੈਦਾ ਕਰਨ ਵਾਲੀ ਸਿਆਸਤ ਤੇ। ਆਸਟ੍ਰੇਲੀਆਈ ਕੌਂਸਲਰ ਅਧਿਕਾਰੀ ਹੰਟਾ ਵਾਇਰਸ ਦੇ ਨਾਲ ਪ੍ਰਭਾਵਿਤ ਕਰੂਜ਼ ਜਹਾਜ਼ ਤੇ ਸਵਾਰ 4 ਆਸਟ੍ਰੇਲੀਆਈ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਦੇ ਵਿੱਚ ਸਰਕਾਰ ਦੀ ਮਦਦ ਦੇ ਨਾਲ ਚਲਾਈ ਜਾ ਰਹੀ ਉਡਾਣ ਰਾਹੀਂ ਵਾਪਸ ਆਸਟ੍ਰੇਲੀਆ ਲਿਆਉਣ ਦੇ ਵਿੱਚ ਸਹਾਇਤਾ ਕਰ ਰਹੇ ਨੇ। ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਰਾਜ ਸਰਕਾਰਾਂ ਦੀ ਦੇਖ ਰੇਖ ਹੇਠ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ। ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਕਰੂਜ਼ ਜਹਾਜ਼ ਦੇ ਸਾਰੇ ਯਾਤਰੀਆਂ ਦੇ ਲਈ 42 ਦਿਨਾਂ ਦੇ ਕੁਆਰੰਟੀਨ ਦੀ ਸਿਫਾਰਿਸ਼ ਕੀਤੀ ਹੈ। WHO ਦੀ ਅਧਿਕਾਰੀ ਡਾਕਟਰ ਮਾਰੀਆ ਵੈਨ ਖਰਖੋਫ ਦਾ ਕਹਿਣਾ ਹੈ ਕਿ ਜਹਾਜ਼ ਤੇ ਮੌਜੂਦ ਲਗਭਗ 150 ਯਾਤਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਕੱਢਣ ਲਈ ਕਈ ਏਜੰਸੀਆਂ ਅਤੇ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਨੇ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਵੱਲੋਂ ਕਰਵਾਏ ਗਏ ਅਸਥਾਈ 3 ਦਿਨਾਂ ਜੰਗਬੰਦੀ ਨੇ ਰੂਸ ਦੇ ਵੱਡੇ ਪੱਧਰ ਤੇ ਮਿਜ਼ਾਈਲ ਅਤੇ ਹਵਾਈ ਹਮਲਿਆਂ ਨੂੰ ਘਟਾਇਆ ਜ਼ਰੂਰ ਹੈ ਪਰ ਮੋਰਚੇ ਤੇ ਭਾਰੀ ਲੜਾਈ ਅਜੇ ਵੀ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ 8 ਮਈ ਨੂੰ ਐਲਾਨ ਕੀਤਾ ਸੀ ਕਿ ਦੋਵੇਂ ਦੇਸ਼ 3 ਦਿਨਾਂ ਦੀ ਜੰਗਬੰਦੀ ਤੇ ਸਹਿਮਤ ਹੋ ਗਏ ਨੇ। ਇਸ ਦੇ ਵਿੱਚ ਸੈਨਿਕ ਕਾਰਵਾਈਆਂ ਨੂੰ ਰੋਕਣਾ ਅਤੇ ਦੋਵੇਂ ਪਾਸਿਆਂ ਵੱਲੋਂ 1,000 ਕੈਦੀਆਂ ਦੀ ਅਦਲਾ ਬਦਲੀ ਵੀ ਸ਼ਾਮਲ ਹੈ। ਹਾਲਾਂਕਿ ਦੋਵੇਂ ਪੱਖਾਂ ਨੇ ਇੱਕ ਦੂਜੇ ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਨੇ। ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਯੂਕਰੇਨ ਨੇ 24 ਘੰਟਿਆਂ ਦੇ ਅੰਦਰ 16,071 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਿਸ ਦੇ ਵਿੱਚ ਹਜ਼ਾਰਾਂ ਡਰੋਨ ਹਮਲੇ ਵੀ ਸ਼ਾਮਲ ਨੇ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਆਪਣੇ ਸ਼ਾਮ ਦੇ ਸੰਬੋਧਨ ਵਿੱਚ ਰੂਸ ਤੇ ਜੰਗ ਦੇ ਮੈਦਾਨ ਦੇ ਵਿੱਚ ਹਮਲਾਵਰ ਕਾਰਵਾਈਆਂ ਕਰਨ ਦਾ ਦੋਸ਼ ਲਗਾਇਆ ਹੈ। ਅਤੇ ਆਖਰੀ ਖਬਰ ਕ੍ਰਿਕਟ ਦੀ ਦੁਨੀਆ ਤੋਂ। ਰਾਇਲ ਚੈਲੈਂਜਰਸ ਬੈਂਗਲੁਰੂ ਯਾਨੀ ਕਿ RCB ਨੇ ਐਤਵਾਰ ਨੂੰ ਖੇਡੇ ਗਏ IPL ਦੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਦੇ ਵਿੱਚ ਮੁੰਬਈ ਇੰਡੀਅਨਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ 5 ਵਾਰ ਦੀ ਚੈਂਪੀਅਨ ਮੁੰਬਈ ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਹੁਣ ਮੁੰਬਈ ਜੇਕਰ ਆਪਣੇ ਅਗਲੇ 3 ਮੈਚ ਵੀ ਜਿੱਤ ਲੈਂਦੀ ਹੈ ਤਾਂ ਉਹ ਸਿਰਫ 12 ਅੰਕਾਂ ਤੱਕ ਹੀ ਪਹੁੰਚੇਗੀ ਜੋ ਅਗਲੇ ਗੇੜ ਦੇ ਵਿੱਚ ਜਾਣ ਲਈ ਕਾਫੀ ਨਹੀਂ ਨੇ। ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਦੇ ਵਿੱਚ RCB ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮੁੰਬਈ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਟੀਮ ਨੇ ਸਿਰਫ 3 ਓਵਰਾਂ ਵਿੱਚ 28 ਦੌੜਾਂ ਦੇ ਕੇ 3 ਵਿਕਟਾਂ ਗੁਆ ਦਿੱਤੀਆਂ। ਨਮਨਧੀਰ ਅਤੇ ਤਿਲਕ ਵਰਮਾ ਨੇ 82 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰੀ ਨੂੰ ਸੰਭਾਲਿਆ ਪਰ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਅੱਗੇ ਮੁੰਬਈ ਦੀ ਟੀਮ 20 ਓਵਰਾਂ ਦੇ ਵਿੱਚ 7 ਵਿਕਟਾਂ ਤੇ 166 ਦੌੜਾਂ ਹੀ ਬਣਾ ਸਕੀ। 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ RCB ਦੀ ਟੀਮ ਵੱਲੋਂ ਕਰਨਾਲ ਪਾਂਡਿਆਂ ਨੇ 46 ਗੇਂਦਾਂ ਦੇ ਵਿੱਚ 73 ਦੌੜਾਂ ਦੀ ਪਾਰੀ ਖੇਡੀ। ਮੈਚ ਆਖਰੀ ਓਵਰ ਤੱਕ ਗਿਆ ਜਿੱਥੇ RCB ਨੂੰ ਜਿੱਤ ਦੇ ਲਈ 6 ਗੇਂਦਾਂ ਵਿੱਚ 15 ਦੌੜਾਂ ਦੀ ਲੋੜ ਸੀ। ਭੁਵਨੇਸ਼ਵਰ ਕੁਮਾਰ ਨੇ ਇੱਕ ਅਹਿਮ ਛੱਕਾ ਜੜਿਆ ਅਤੇ ਆਖਰੀ ਗੇਂਦ ਤੇ ਰਸਿਕ ਸਲਾਮ ਨੇ ਰਾਜ ਬਾਵਾ ਦੀ ਗੇਂਦ ਤੇ 2 ਦੌੜਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਵਾ ਦਿੱਤੀ। ਇਸ ਜਿੱਤ ਦੇ ਨਾਲ ਹੀ ਬੰਗਲੌਰ ਦੀ ਟੀਮ ਅੰਕ ਸੂਚੀ ਵਿੱਚ ਸਿਖਰ ਤੇ ਪਹੁੰਚ ਗਈ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਜੀ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਮੈਸੇਜ ਕਰ ਦਿਓ ਆਪਣੇ ਨਾਮ ਦੇ ਨਾਲ 0439-799-767 ਤੇ ਅਤੇ ਦੱਸਿਓ ਫਿਰ ਕਿਵੇਂ ਚੱਲ ਰਿਹਾ ਤੁਹਾਡਾ ਕੰਮ ਕਾਰ ਅਤੇ ਅੱਜ ਸੋਮਵਾਰ ਦਾ ਦਿਨ ਕਿਵੇਂ ਲੰਘ ਰਿਹਾ। ਕੁਝ ਖਾਸ ਕੀਤਾ ਹੋਵੇ ਵੀਕਐਂਡ 'ਤੇ ਇਹ ਸਭ ਕੁਝ ਦੱਸ ਸਕਦੇ ਹੋ। ਵੈਸੇ ਮੈਂ ਆਖਰੀ ਖਬਰ ਦੇ ਵਿੱਚ ਕ੍ਰਿਕਟ ਦੀ ਗੱਲ ਕਰ ਰਿਹਾ ਸੀ। ਕਿਆ ਬਾਤ ਹੈ, ਕਿਆ ਕਮਾਲ ਦੇ ਮੈਚ ਹੋਏ ਨੇ ਦੋਨੋਂ ਕੱਲ੍ਹ IPL ਦੇ ਵਿੱਚ ਔਰ ਆਖਰੀ ਓਵਰ ਤੱਕ ਪਹੁੰਚੇ ਨੇ ਦੋਨੋਂ ਮੈਚ। ਚੇਨਈ ਸੁਪਰ ਕਿੰਗਸ ਨੇ ਲਖਨਊ ਨੂੰ ਆਖਰੀ ਓਵਰ ਵਿੱਚ ਮਾਤ ਦਿੱਤੀ, ਉੱਧਰ ਬੈਂਗਲੁਰੂ ਨੇ ਆਖਰੀ ਗੇਂਦ 'ਤੇ ਮੁੰਬਈ ਇੰਡੀਅਨਸ ਨੂੰ ਹਰਾ ਦਿੱਤਾ। ਫਿਰ ਕੀ ਲੱਗਦਾ ਤੁਹਾਨੂੰ, ਅੱਜ ਪੰਜਾਬ ਦੀ ਟੀਮ ਆਪਣਾ ਮੈਚ ਜਿੱਤੇਗੀ ਜਾਂ ਫਿਰ ਇੱਕ ਵਾਰ ਫਿਰ ਤੋਂ ਸਾਨੂੰ ਹਾਰ ਦੇਖਣੀ ਪਵੇਗੀ? ਦੇਖਦੇ ਹਾਂ ਕੀ ਬਣਦਾ। ਔਰ ਪੁਆਇੰਟਸ ਟੇਬਲ 'ਤੇ ਹੁਣ ਜੋ ਹੈ RCB ਦੀ ਟੀਮ ਟੌਪ ਦੇ ਉੱਤੇ ਪਹੁੰਚ ਚੁੱਕੀ ਹੋਈ ਹੈ ਔਰ ਪੰਜਾਬ ਦੀ ਟੀਮ ਇਸ ਵਕਤ 4th ਨੰਬਰ 'ਤੇ ਆ ਗਈ ਹੈ। AFL ਦੀ ਉੱਧਰ ਗੱਲ ਕਰੀਏ ਤਾਂ ਐਡਲੇਡ ਦੀ ਟੀਮ ਨੇ ਕੱਲ੍ਹ ਸਾਡੇ ਮੈਲਬਨ ਵਾਲਿਆਂ ਦੀ ਰਿਚਮੰਡ ਟੀਮ ਨੂੰ ਹਰਾ ਦਿੱਤਾ ਅਤੇ ਰਿਚਮੰਡ ਇਸ ਵਾਰ 8ਵਾਂ ਮੈਚ ਹਾਰ ਚੁੱਕੀ ਹੈ। ਤੁਹਾਡਾ ਕੀ ਖਿਆਲ ਹੈ, ਕਿਸੇ ਟੀਮ ਨੂੰ ਫੋਲੋ ਕਰਦੇ ਹੋ? ਤੁਸੀਂ ਜ਼ਰੂਰ ਜ਼ਰੂਰ ਦੱਸ ਸਕਦੇ ਹੋ। ਫਿਲਹਾਲ ਆਓ ਚੱਲਦੇ ਹਾਂ ਸਾਡੀ ਪਹਿਲੀ ਰਿਪੋਰਟ ਦੇ ਵੱਲ। ਪੱਛਮੀ ਅਫਰੀਕਾ ਦੇ ਤੱਟ ਉੱਤੇ ਇੱਕ ਲਗਜ਼ਰੀ ਕਰੂਜ਼ ਜਹਾਜ਼ 'ਤੇ ਛੱਕੀ ਰੂਪ ਦੇ ਵਿੱਚ ਫੈਲੇ ਘਾਤਕ ਹੰਟਾ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਨੇ। ਇਸ ਪ੍ਰਕੋਪ ਨੇ ਵਿਸ਼ਵ ਵਿਆਪੀ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਮਨੁੱਖਾਂ ਵਿੱਚ ਇਹ ਬਿਮਾਰੀ ਦੁਰਲੱਭ ਮੰਨੀ ਜਾਂਦੀ ਹੈ। 1993 ਤੋਂ 2023 ਦੇ ਵਿਚਕਾਰ ਅਮਰੀਕਾ ਦੇ ਵਿੱਚ ਇਸ ਦੇ 890 ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਆਸਟ੍ਰੇਲੀਆ ਦੇ ਵਿੱਚ ਅਜੇ ਤੱਕ ਕਿਸੇ ਵੀ ਮਨੁੱਖੀ ਮਾਮਲੇ ਦੀ ਜਾਣਕਾਰੀ ਨਹੀਂ ਮਿਲੀ। ਆਓ ਚੱਲਦੇ ਹਾਂ ਜ਼ਿਆਦਾ ਜਾਣਕਾਰੀ ਲਈ ਇਸ ਰਿਪੋਰਟ ਵੱਲ।
3: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪੱਛਮੀ ਅਫਰੀਕਾ ਦੇ ਤੱਟ ਉੱਤੇ ਇੱਕ ਲਗਜ਼ਰੀ ਕਰੂਜ਼ ਜਹਾਜ਼ 'ਤੇ ਸ਼ੱਕੀ ਰੂਪ ਦੇ ਵਿੱਚ ਫੈਲੇ ਘਾਤਕ ਹੰਤਾ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਨੇ। ਇਸ ਪ੍ਰਕੋਪ ਨੇ ਵਿਸ਼ਵ ਵਿਆਪੀ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਮਨੁੱਖਾਂ ਦੇ ਵਿੱਚ ਇਹ ਬਿਮਾਰੀ ਦੁਰਲੱਭ ਮੰਨੀ ਜਾਂਦੀ ਹੈ। ਇਸ ਜਹਾਜ਼ ਉੱਤੇ ਹੋ ਰਹੀਆਂ ਘਟਨਾਵਾਂ ਅਤੇ ਹੰਤਾ ਵਾਇਰਸ ਦੇ ਅਸਲ ਨਤੀਜਿਆਂ ਬਾਰੇ ਪੇਸ਼ ਹੈ ਖਾਸ ਰਿਪੋਰਟ। ਅਮਰੀਕੀ ਟ੍ਰੈਵਲ ਬਲੌਗਰ ਜੇਕ ਰੋਜ਼ਮਰਿਨ ਇਸ ਵੇਲੇ ਪੱਛਮੀ ਅਫਰੀਕਾ ਤੱਟ ਉੱਤੇ ਇੱਕ ਲਗਜ਼ਰੀ ਕਰੂਜ਼ ਜਹਾਜ਼ ਵਿੱਚ ਫਸੇ ਹੋਏ ਨੇ। ਇਹ ਜਹਾਜ਼ ਹੰਤਾ ਵਾਇਰਸ ਦੇ ਪ੍ਰਕੋਪਾਂ ਦਾ ਕੇਂਦਰ ਹੈ ਜਿੱਥੇ ਹੁਣ ਤੱਕ 7 ਮਾਮਲੇ ਸਾਹਮਣੇ ਆਏ ਨੇ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
4: There's a lot of uncertainty and that's the hardest part. All we want right now is to feel safe, to have clarity and to get home.
3: ਅਰਜਨਟੀਨਾ ਤੋਂ ਅੰਟਾਰਕਟਿਕਾ ਦੀ ਆਪਣੀ ਧਰੁਵੀ ਯਾਤਰਾ ਨੂੰ ਵਿਚਕਾਰ ਰੋਕਣ ਦੇ ਲਈ ਮਜਬੂਰ ਹੋਣ ਤੋਂ ਬਾਅਦ MV ਹੌਂਡੀਅਸ ਜਹਾਜ਼ ਕੇਪ ਵਰਡੇ ਤੱਟ ਉੱਤੇ ਖੜਾ ਦਿੱਤਾ ਗਿਆ। ਵਿਸ਼ਵ ਸਿਹਤ ਸੰਗਠਨ ਦੀ ਕੇਪ ਵਰਡੇ ਪ੍ਰਤੀਨਿਧੀ ਐਨ ਲਿਡਸਟੈਨ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੇ ਲਈ ਪ੍ਰੀਖਣ ਚੱਲ ਰਹੇ ਹਨ ਕਿ ਕੀ ਹੰਤਾ ਵਾਇਰਸ ਦਾ ਇਹ ਸਟ੍ਰੇਨ ਜੋ ਮਨੁੱਖਾਂ ਤੋਂ ਮਨੁੱਖਾਂ ਦੇ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਜਹਾਜ਼ ਉੱਤੇ ਮੌਜੂਦ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਥਾਨਕ ਅਧਿਕਾਰੀਆਂ ਦੇ ਵੱਲੋਂ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।
5: It's been very tricky for Capverdian authorities. What they have to deal with is a public health event. Of course, they have been thinking about the protection of the population here in Cabo Verde. Then, of course, they've been very careful to also give the needed medical assistance to the patients on board.
3: ਪਰ ਆਖਿਰ ਹੰਤਾ ਵਾਇਰਸ ਹੈ ਕੀ? ਇਹ ਅਜਿਹਾ ਵਾਇਰਸ ਹੈ ਜੋ ਮੁੱਖ ਤੌਰ 'ਤੇ ਚੂਹਿਆਂ ਦੁਆਰਾ ਫੈਲਾਇਆ ਜਾਂਦਾ ਹੈ, ਪਰ ਇਹ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ। 1993 ਤੋਂ ਲੈ ਕੇ 2023 ਦੇ ਵਿਚਕਾਰ ਅਮਰੀਕਾ ਵਿੱਚ ਇਸ ਦੇ 890 ਮਾਮਲੇ ਸਾਹਮਣੇ ਆਏ ਸਨ, ਪਰ ਆਸਟ੍ਰੇਲੀਆ ਵਿੱਚ ਅਜੇ ਤੱਕ ਕਿਸੇ ਵੀ ਮਨੁੱਖੀ ਮਾਮਲੇ ਦੀ ਜਾਣਕਾਰੀ ਨਹੀਂ ਮਿਲੀ ਹੈ। ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਕਮਿਊਨੀਕੇਬਲ ਡਿਸੀਜ਼ ਦੇ ਕਾਰਜਕਾਰੀ ਨਿਰਦੇਸ਼ਕ ਨਾਜ਼ਰ ਇਜ਼ਮਾਈਲ ਦਾ ਕਹਿਣਾ ਹੈ ਕਿ ਇਹ ਆਮ ਤੌਰ ਉੱਤੇ ਕੁਝ ਖਾਸ ਵਾਤਾਵਰਣ ਵਿੱਚ ਹੀ ਫੈਲਦਾ ਹੈ।
6: Just also be clear that usually the hunter viruses most often are not usually spread human to human. Most of the viruses, I'll clarify now. So most of the viruses are normally transmitted through rodent droppings and it's usually in specific kinds of environments. There is a less common variant that occurs in South America that is associated with human to human transmission. And based on the Argentinian history, et cetera, and the travel history of these individuals, we will still do the confirmation to see whether it is a South American variant.
3: ਸਿਡਨੀ ਯੂਨੀਵਰਸਿਟੀ ਦੇ ਵਿੱਚ ਛੂਤ ਰੋਗ ਅਤੇ ਵਿਸ਼ਵ ਸਿਹਤ ਦੀ ਪ੍ਰੋਫੈਸਰ ਡਾਕਟਰ ਮੇਰੂਸ਼ੀਲ ਮੁਤਾਬਕ, ਕਿਉਂਕਿ ਇਹ ਆਮ ਲਾਗ ਨਹੀਂ ਹੈ, ਇਸ ਦੇ ਲਈ ਬਿਮਾਰ ਹੋਣ ਉੱਤੇ ਇਸ ਦੇ ਗੰਭੀਰ ਸਿੱਟੇ ਹੋ ਸਕਦੇ ਨੇ। ਚੂਹਿਆਂ ਦੇ ਸੰਪਰਕ ਨੂੰ ਘੱਟ ਕਰਕੇ, ਸਤ੍ਹਾ ਨੂੰ ਸਾਫ਼ ਕਰਕੇ, ਉਹਨਾਂ ਦੇ ਮਲ ਦੀ ਜਾਂਚ ਕਰਕੇ, ਖਾਣ ਪੀਣ ਵਾਲੇ ਪੈਕਟਾਂ ਨੂੰ ਸੀਲ ਬੰਦ ਕਰਕੇ ਅਤੇ ਲੋੜ ਪੈਣ ਉੱਤੇ ਚੂਹੇ ਫੜਨ ਦੇ ਜਾਲ ਲਗਾ ਕੇ ਵਾਇਰਸ ਦੇ ਖਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਚੀਫ ਪੈਥੋਜੈਂਸ ਡਾਕਟਰ ਸੈਫਰੋਨੇਟਸ ਦਾ ਆਖਣਾ ਹੈ ਕਿ ਫਿਲਹਾਲ ਇਸ ਸਮੱਸਿਆ ਦੇ ਲਈ ਕੋਈ ਖਾਸ ਡਾਕਟਰੀ ਦਖਲ ਮੌਜੂਦ ਨਹੀਂ ਹੈ।
7: Fortunately, there are no specific vaccines for antiviral diseases. There are no specific antivirals to treat the disease in humans with. Treatment primarily is supportive care, so early identification of cases, seeking medical attention, and getting into facilities that are capable of assisting, for example, in this case, with the respiratory distress portion of the disease. That's really critical.
3: SBS ਨਿਊਜ਼ ਦੇ ਲਈ ਅਲਾਇਸਾ ਚੈਂਡਰਲ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
2: ਸੋ ਆਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇੱਧਰ ਸਾਨੂੰ ਮੈਸੇਜ ਆ ਚੁੱਕੇ ਨੇ। ਸਿਮਰਨ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਪੁਨੀਤ ਜੀ, ਪੰਜਾਬ ਅੱਜ ਪੱਕਾ ਜਿੱਤੂਗਾ ਜੀ। ਆਸ ਤਾਂ ਪਿਛਲੀ ਵਾਰ ਵੀ ਇਹੀ ਕਰ ਰਹੇ ਸੀ ਅਤੇ ਉਸ ਤੋਂ ਪਿਛਲੀ ਵਾਰ ਵੀ ਇਹ ਕਰ ਰਹੇ ਸੀ, ਲੇਕਿਨ ਕੁਝ ਗੜਬੜ ਹੋ ਗਈ ਹੈ। ਸੋ ਫਿਲਹਾਲ ਦੇਖਦੇ ਹਾਂ ਕਿ ਕੈਚ ਇਸ ਵਾਰ ਪੰਜਾਬ ਦੀ ਟੀਮ ਕਿੰਨੇ ਕੁ ਛੱਡਦੀ ਹੈ ਜਾਂ ਫਿਰ ਨਹੀਂ ਛੱਡਦੀ। ਇੱਧਰ ਰਮਨ ਜੀ ਕਹਿ ਰਹੇ ਨੇ, ਵੈਰੀ ਗੁੱਡ ਈਵਨਿੰਗ ਪੁਨੀਤ ਜੀ, ਮੇਰਾ ਨਾਮ ਰਮਨ ਸਿੰਘ ਹੈ। ਅੱਜ ਤਾਂ ਤੁਸੀਂ ਸਰਪ੍ਰਾਈਜ਼ ਹੀ ਕਰ ਦਿੱਤਾ, ਟਿਊਜ਼ਡੇ ਦੀ ਜਗ੍ਹਾ ਮੰਡੇ ਆ ਕੇ ਫੁੱਲ ਫਨ ਹੋ ਗਿਆ ਸਟਾਰਟ ਆਫ ਦੀ ਵੀਕ ਦੇ ਵਿੱਚ ਹੀ। ਥੈਂਕ ਯੂ, ਸ਼ੁਕਰੀਆ ਰਮਨ ਜੀ ਇੰਨਾ ਸਾਥ ਦੇਣ ਦੇ ਲਈ ਅਤੇ ਹੱਲਾ ਸ਼ੇਰੀ ਦੇ ਲਈ। ਆਓ ਤੁਹਾਨੂੰ ਹੁਣ ਇਸੇ ਕਰਕੇ ਸੁਣਾਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸੋ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਵਾਪਸ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢਿੰਗਰਾ।
8: Starting a new life in Australia isn't easy.
9: A lot of companies have rejected me.
10: Sometimes I feel like, oh, I'm gonna quit, I've give up.
8: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
11: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
12: Your program will resume shortly. You're listening to SBS Audio. We are currently in an ad break. Your program will resume shortly.
13: Hi, I'm Janice Peterson from SBS World News. And I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
14: SBS Learn English helps Australians speak, understand, and connect.
2: इस कमर्शियल वक्फे तो बाद एक बार फिर तो स्वागत है SBS पंजाबी रेडियो प्रोग्राम दे विच मैं हां पुनीत टिंगरा सवाओ हुण तुहानू लै चलदे आं पंजाब अते जानदे आं की चल रहा है पंजाब दी राजनीति विच
15: पंजाबी डायरी च आप जी नूं खुश आमदीद अज दीआं हाईलाइट्स एनफोर्समेंट डायरेक्टोरेट वल्लों पंजाब दे कैबिनेट मंत्री संजीव अरोड़ा गिरफ्तार मंत्री दे चंडीगढ़ दिल्ली अते गुरुग्राम विचले ठिकाणियां उपर छापे भाजपा अगे नहीं झुकेगा पंजाब मुख्यमंत्री भगवंत मान आम आदमी पार्टी वालों पंजाब च भाजपा दफ्तर मूहरे मुजहरे पंजाब सरकार वालों चार दिन शुकराना यात्रा श्री फतेहगढ़ साहिब समाप्त बेअदबी कानून शामिल कुछ धारावां प्रवान नहीं एडवोकेट हरजिंदर सिंह धामी सुवेंदु अधिकारी बने पछमी बंगाल के पहले भाजपाई मुख्यमंत्री ते तमिलनाडु च सी जोसफ विजय ने मुख्यमंत्री वजों हल्फ लिया पंजाब दे कैबिनेट मंत्री अते सनतकार संजीव अरोड़ा नूं बीते दिन एनफोर्समेंट डायरेक्टोरेट ने उनां दी चंडीगढ़ स्थित सैक्टर 2 विचली सरकारी रिहायश तों गिरफ्तार कर लिया एक गिरफ्तारी सैकड़े करोड़ रुपए दे मनी लॉन्डरिंग केस दे संबंध विच कीती गई है आम आदमी पार्टी ने इस कार्रवाई नूं सियासी बदलाखोरी दस्या है दसनयोग है कि ईडी दीआं वख-वख टीमां ने शनिचरवार तड़के 5 बजे दे करीब इक्को समय कैबिनेट मंत्री संजीव अरोड़ा दे चंडीगढ़ स्थित घर अते दिल्ली दे गुरुग्राम विचले वख-वख ठिकाणियां उपर छापे मारे 8 गड्डियां विच पहुंचे फैडरल एजेंसी दे 1.5 दर्जन तो वध अधिकारियों ने चंडीगढ़ स्थित रिहायश तो संजीव अरोड़ा दे मोबाइल फोन होर तकनीकी वस्तुआं अते व्यापार नाल जुड़े वड्डी गिणती विच दस्तावेजां दी जांच कीती ईडी दी टीम ने तकरीबन 10 घंटियां दी जांच पड़ताल तो बाद संजीव अरोड़ा नूं गिरफ्तार कर लिया अते अपने नाल दिल्ली लै गए सूत्रां अनुसार संजीव अरोड़ा वल्लों अपनी कंपनी राही 157 करोड़ तो वध दे मोबाइल फोनां दी फर्जी GST खरीद अते दुबई तो भारत विच नाजायज़ फंडां नूं वापस लिआउण लई कीते गए वड्डे पद्धर ते मनी लॉन्डरिंग दे मामले सामने आए हन इस तों इलावा फर्जी आमदन कर रिटर्न दा दावा करन अते बरामद क्रैडिट उपर GST रिफंड अते ड्यूटी ड्रॉबैक प्राप्त करन वास्ते दिल्ली दीआं गैर मौजूद फर्मां तों कई GST खरीद बिल प्राप्त कीते गए हन जिस नाल सरकारी खजाने नूं नुकसान होया है अते निजी मुनाफा कमाया गया है जिक्रयोग है कि संजीव अरोड़ा नूं पंजाब वजारत विच सब तों ताकतवर मन्या जांदा है ओ आप सरकार अते राज दे उद्योगपतियां विचकार संबंध बनाउण वास्ते वड्डे पद्धर ते काम कर रहे सन ईडी वल्लों इस तों पहलां वी 2 वार संजीव अरोड़ा दे घर छापे मारे गए हन इन्हां विचों एक छापा बीती 17 अप्रैल नूं वी मारिया गया सी संजीव अरोड़ा की गिरफ्तारी तो बाद आम आदमी पार्टी वल्लों पंजाब विच भाजपा विरुद्ध मोर्चा खोल दिता गया आप वर्करां ने सूबे भर विच भाजपा दे जिला पद्धरी दफ्तरां दा घिराओ कीता उन्हां भाजपा विरुद्ध नारेबाजी कीती अते भाजपा ते चोणां तो पहलां ईडी अते CBI दी दुरवरतों करन दा दोष लगाया दूजे पासे पंजाब विच कई थावां उपर भाजपा वर्करां ने आप दे मुजाहरियां दा विरोध कीता जिस कारण सूबे विच 3 थावां विधानसभा हलका बंगा बठिंडा अते लुधियाणा विच दोवें धिरां विचाले टकराव वाला माहौल बन गया पुलिस ने इन थावां उपर दोवें धिरां नूं शांत करवाया इस मामले नूं लै के पंजाब दे मुख्यमंत्री भगवंत मान ने केंद्र दी भाजपा सरकार नूं रज के भंडिया उन्हां कहा कि भाजपा कोल ईडी CBI इनकम टैक्स चोण कमिश्नर आदि 4-5 अजिहे हथियार हन जिन्हां नूं भाजपा राजनीति वास्ते वरतदी है पर यह हथियार पंजाब विच नहीं चलणगे अजिहे सियासी हथकंडियां अगे पंजाब कदे भी नहीं झुकेगा
16: ईडी दीआं रेडां पवा के उन्हां दा मकसद कोई ब्लैक मनी जां कोई होर इलीगल डाकूमेंट लभना नहीं हुंदा उन्हां दा मकसद हुंदा है जिहदे घरे ईडी दी रेड पई है उहनूं इह कह दो कि BJP ज्वाइन कर लै सब कुछ माफ है कुछ दिन पहलां अशोक मित्तल जी दे घरे उहनां दे घरे रेड हुई 2 दिन रेड चली तीजे दिन अशोक मित्तल जी ने बीजेपी ज्वाइन कर ली, रेड खत्म, तो उन्होंने बाई सिक्योरिटी दे दी।
15: इधर संजीव अरोड़ा नूं एनफोर्समेंट डायरेक्टोरेट वालों गिरफ्तार किए जाने तों बाद पंजाब मंत्रिमंडल विच शामिल मंत्रियों नूं जल्दी ही नवे महकमे मिल सकते हैं। सूबा सरकार दो या तीन वजीरां नूं पंजाब दे तीन अहम महकमे दे सकती है। गौरतलब है कि कैबिनेट मंत्री संजीव अरोड़ा कोल स्थानक सरकारां विभाग, बिजली विभाग अते सनत विभाग की जिम्मेवारी है। सूबा सरकार विच ए तीनों विभाग अहम मन्ने जांदे हन, इस करके इन्हां नूं खाली नहीं छड्या जा सकता। पंजाब सरकार वालों भावें हाले संजीव अरोड़ा नूं मंत्री दे अहुदे तों नहीं हटाया जाएगा, पर सूबा सरकार संजीव अरोड़ा कोल मौजूद अहम विभागां दी वंड बारे रणनीति तैयार कर रही है। बेअदबी रोकण वास्ते बनाए गए कानून जागत जोत श्री गुरु ग्रंथ साहिब सतिकार सोध एक्ट 2026 उपरंत शुकराना करन वास्ते मुख्यमंत्री भगवंत मान वालों शुरू की गई चार रोज़ा शुकराना यात्रा बीते शनिचरवार को श्री फतेहगढ़ साहिब विखे समाप्त हो गई। यात्रा 6 मई को श्री अनंतपुर साहिब तो शुरू की गई सी। यात्रा दौरान वख-वख थावां उपर मुख्यमंत्री ने कहा कि लोकां वल्लों दिखाए प्यार ने सरकार नूं होर भी ज़्यादा हलीमी अते लोकां दीआं इच्छावां प्रति जिम्मेवार अते कम्मां प्रति जवाबदेह बनाया है। उधर श्री अकाल तख्त दे हुक्मां मुताबक श्रोमणी गुरद्वारा प्रबंधक कमेटी वल्लों श्री गुरु ग्रंथ साहिब दे प्रकाशित कीते जांदे सरूपां ते सरकार वल्लों बनाए गए नवें कानून मुताबक यूनीक नंबर नहीं लगाए जाणगे अते ना ही वेरवे जनतक कीते जाणगे। यह खुलासा श्रोमणी कमेटी के प्रधान एडवोकेट हरजिंदर सिंह धामी ने एक पत्रकार सम्मेलन दौरान किया। मुख्यमंत्री वालों दिए गए बयान कि बेअदबियां रोकण संबंधी बनाए गए कानून नूं ना तो वापस लिया जाएगा अते ना ही रद्द किया जाएगा, इस बारे हरजिंदर सिंह धामी ने कहा कि यह मामला हुण श्री अकाल तख्त विखे विचार अधीन है।
17: श्री अकाल तख्त साहब ने मैटर ते कम किया और अकाल तख्त साहब ने उन्होंने 15 दिन दिए। ये हुण श्री अकाल तख्त साहब देखणगे भई इहदे विच की करना की इहदे विच लोड़ आ, ते जे श्रोमणी कमेटी नूं अकाल तख्त साहब आदेश देणगे तां आदेश मन्निया जाऊगा।
15: एनफोर्समेंट डायरेक्टोरेट ने धोखाधड़ी अते मनी लॉन्डरिंग दे मामलों विच पंजाब अते चंडीगढ़ दे तीन नामी बिल्डरां दे कई टिकाणियां उपर इको वेले छापे मारे। छापियां दौरान ईडी ने तकरीबन 1 करोड़ की नकदी जब्त की। इत्थे खास तौर पर जिक्रयोग है कि जदों ईडी ने खरड़ नेड़े एक रिहायशी सुसायटी उपर छापा मारिया तां वैस्टर्न टावरस नाम के एक बहुमंजिला कॉम्पलैक्स के उपरों किसी ने बालकनी चों नकदी वाला बैग हेठां सुट्टिया। इस विचों कुछ नकदी सड़क उपर खिलर गई। ईडी अधिकारियों ने यह रकम फौरी तौर पर कब्जे विच लै ली। ईडी वालों जारी किए गए बयान विच आप दे सूबाई प्रधान अमन अरोड़ा का नाम लिखा गया है, क्योंकि ईडी के बयान मुताबक गौरव धीर नाम के जिस बिल्डर से छापेमारी की गई वह अमन अरोड़ा का करीबी साथी है। उधर पंजाब आप दे प्रधान अमन अरोड़ा ने कहा कि वह भाजपा के झूठे प्रचार अते बदलाखोरी की सियासत तो ना डरनगे अते ना ही चुप बैठनगे।
18: मेरा 1991 तो मैं राजनीति दे विच आ, चैलेंज करके कहना 1991 तो लेके अज तक किसे गलत काम दे विच किसे तो पैसे मंगने तो दूर की गल है, किसे तो एक गली वाले रुपये की झाक भी जे कदे रखी हो अमन अरोड़ा राजनीति छड़ दूगा, पर सिर्फ और सिर्फ एक कूड प्रचार बदनाम करने के लिए किया गया। ये मोडस ऑपरेंडी रही है बीजेपी की कि जो जिस स्टेट के इलेक्शन हो गए उत्थे आपकी ईडी सीबीआई दी एजेंसियां यूज करो, लोगों दी बाहां मरोड़ो ते आपके राजनीतिक जमीन है जी तैयार करो।
15: उन्होंने एक्स अते सोशल मीडिया दियां पोस्टां च लिखिया कि मैनू मीडिया रिपोर्टां राही पता लग्या है कि ईडी दे छापियां विच मेरा नाम घड़ीसिया गया है। उन्हें दावा किया कि उन्हां दी पूरी जिंदगी पारदर्शी रही है अते रहेगी अते ओ भाजपा दे कथित झूठे प्रचार अते बदलाखोरी दी राजनीति तो नहीं डरनगे। इसे दरम्यान सुवेंदु अधिकारी ने पछमी बंगाल दे पहले भाजपाई मुख्यमंत्री वजों हल्फ लिया। कोलकाता दी ब्रिगेड परेड ग्राउंड विच रखे गए हल्फदारी समागम च प्रधानमंत्री नरेंद्र मोदी, केंद्रीय गृहमंत्री अमित शाह, भाजपा दी केंद्रीय लीडरशिप अते एनडीए शासित राज्यां दे मुख्यमंत्री मौजूद सन। तमिलनाडु च अदाकारी तों सियासत विच आए सी जोसेफ विजय ने एतवार नूं तमिलनाडु दे मुख्यमंत्री वजों हल्फ लिया। इस सहुं चुक समागम विच कांग्रेस आगू राहुल गांधी सने कई सीनियर आगू, विजय दा परिवार अते होर दोस्त मित्र हाजिर सन। इसी अज दी पंजाबी डायरी। तुहाडा दिन शुभ रवे, हुण इजाजत दिओ।
2: ਸੋ ਇਹ ਸਨ ਪਰਮਜੀਤ ਸਿੰਘ ਸੋਨਾ ਜੀ ਜੋ ਪੰਜਾਬ ਦੀਆਂ ਤਾਜ਼ਾ ਖਬਰਾਂ ਦੱਸ ਰਹੇ ਸਨ ਸੋ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਇਲੈਕਸ਼ਨਸ ਵੀ ਆਉਣ ਵਾਲੇ ਨੇ ਇੱਧਰ ਮੈਸੇਜ ਆ ਚੁੱਕਾ ਹੈ ਪਰਮ ਜੋਸਨ ਜੀ ਦਾ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ ਬਹੁਤ ਬਹੁਤ ਸ਼ੁਕਰੀਆ ਪਰਮ ਜੀ ਕਿਹੜੇ ਇਲਾਕੇ ਤੋਂ ਤੁਸੀਂ ਸੁਣ ਰਹੇ ਹੋ ਸ਼ੋ ਸਿਡਨੀ ਹੋ ਜਾਂ ਮੈਲਬਨ ਹੋ ਜਾਂ ਕਿਸੇ ਹੋਰ ਸ਼ਹਿਰ ਹੋ ਜਾਂ ਕਿਸੇ ਹੋਰ ਸਬਰਬ ਹੋ ਇਹ ਵੀ ਤੁਸੀਂ ਜ਼ਰੂਰ ਜ਼ਰੂਰ ਦੱਸਿਓ ਇੱਧਰ ਸਿਮਰਨ ਜੀ ਕਹਿ ਰਹੇ ਨੇ IPL ਦੇ ਜੋ ਕੱਲ੍ਹ ਮੈਚਸ ਹੋਏ ਨੇ ਦੋਨੋਂ ਕਹਿ ਰਹੇ ਨੇ ਮੈਨੂੰ ਲੱਗਦਾ ਕਿ ਹੁਣ ਤੱਕ ਦੇ ਬੈਸਟ ਮੈਚਸ ਹੋਏ ਨੇ ਬਿਲਕੁਲ ਜੀ ਮੈਂ ਇੱਕ ਮੈਂ ਮੁਕਾਬਲਾ ਸੀ ਉਹ ਤਾਂ ਦੇਖ ਕੇ ਸੁੱਤਾ ਸੀ ਜੋ ਪਹਿਲਾ ਮੁਕਾਬਲਾ ਹੋਇਆ LSG ਅਤੇ CSK ਦਾ ਲੇਕਿਨ ਦੂਸਰਾ ਮੁਕਾਬਲਾ ਨਹੀਂ ਦੇਖ ਪਾਏ ਲੇਕਿਨ ਸਵੇਰੇ ਉੱਠ ਕੇ ਜਦੋਂ ਹਾਈਲਾਈਟਸ ਦੇਖੀਆਂ ਤਾਂ ਕਿਆ ਕਮਾਲ ਸੀ ਔਰ ਇਹ ਕਹਿ ਰਹੇ ਨੇ ਵੀਕਐਂਡ 'ਤੇ ਅਸੀਂ ਆਪਣਾ 44ਵਾਂ ਬਰਥਡੇ ਮਨਾਇਆ ਫੈਮਲੀ ਦੇ ਨਾਲ ਅਰੇ ਵਾਹ ਕਿਆ ਬਾਤ ਹੈ ਜੀ ਬਹੁਤ ਬਹੁਤ ਮੁਬਾਰਕਾਂ ਔਰ ਇੱਦਾਂ ਹੀ ਖੁਸ਼ ਰਹੋ ਔਰ ਸਾਨੂੰ ਮੈਸੇਜ ਜ਼ਰੂਰ ਕਰਦੇ ਰਹੋ ਔਰ ਆਓ ਤੁਹਾਨੂੰ ਹੁਣ ਸੁਣਾਉਂਦੇ ਹਾਂ ਜੀ ਸਾਡੇ ਸ਼ੋਅ ਦਾ ਪਹਿਲਾ ਗਾਣਾ।

0: SBS South Asian.
1: Your news from here.
0: And hits from home.
2: I'm here on the job site with Dale, who's a framing contractor.
3: Hey, good morning.
2: Dale traded up to Geico Commercial Auto Insurance for all his business vehicles. We're here where he needs us most.
3: Yep, they sure are.
2: We make it easy for him to save on all his insurance needs, all in one place, with coverage that fits his business and bottom line. Oh, I shouldn't have looked down.
3: It's all right.
2: We're so far up here.
3: Look at me. Take a deep breath.
2: No, I'm good. So good.
4: Get a commercial auto insurance quote today at geico.com and see how much you could save. It feels good to Geico.
5: Shriya Kal Puneet Paji, ki hal chal ne? Thoda ja late ho gaya, kehnde ne tune in kar lagge, lekin koi chakkar nahi. Aur keh rahe ne, main Bangalore di team nu vadhai dena chahunda ha ki number 1 te pahunch gaye ne, points table te, ate best of luck Punjab di team nu ajj raat vaste, ajj must win game hai unna de layi. Bilkul ji, bilkul. Idhar Paramjeet Josan ji keh rahe ne, main officer Melbourne ton sun rahe haan show, bahut bahut shukriya ji. So, agge vadde haan, aur Middle East de vich chal rahe sangharsh ने ऑस्ट्रेलिया की खेतीबाड़ी नूं सिद्धा प्रभावित किया है। वधियां तेल दियां कीमतां कारण सब्जियां फलां दियां ढोआ ढोआई महंगी होण दे नाल नाल महंगियां खादां ने भी किसानां दी कमाई अते खर्चियां उत्ते असर पाया है। अजिहे विच किसान की कुछ हालात जो है बयान कर रहे ने, आओ सुणदे हां इस रिपोर्ट दे राहीं।
6: प्यारे दोस्तों, तुसीं सुण रहे हो SBS पंजाबी ते मेलबर्न तों मैं हां पतरस मसी। हज़ारां मील दूर मिडल ईस्ट विच बने हालात दा सीधा असर ऑस्ट्रेलिया दे खेतीबाड़ी खेत्र उत्ते भी नज़र आ रहा है। पेट्रोल डीजल दियां कीमतां विच वाधे तों लैके खादां दियां कीमतां विच आए उछाल ने किसानां नूं प्रभावित कीता है। सारी स्थिति जानण दे लई असीं कुछ किसानां दे नाल गल्लबात कीती है, उन्हां की कुछ आखिया है, आओ सुणदे हां। ਵਿਕਟੋਰੀਆ ਦੇ ਸ਼ੈਪਟਨ ਤੋਂ ਸਨੀ ਉਪਲ ਸਾਹਿਬ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਜਿਹੜੇ ਕਿ ਪੀਅਰ ਔਰ ਐਪਲ ਦੀ ਪ੍ਰੋਡਕਸ਼ਨ ਕਰਦੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਕੁ ਅਸਰ ਪਿਆ ਕੰਮਕਾਰ ਦੇ ਉੱਪਰ। ਸਨੀ ਜੀ, ਸਭ ਤੋਂ ਪਹਿਲਾਂ SBS ਪੰਜਾਬੀ ਤੇ ਸਵਾਗਤ ਹੈ ਜੀ ਤੁਹਾਡਾ।
7: ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਪੰਜਾਬੀ ਲਿਸਨਰ ਨੂੰ ਵੀ।
6: ਥੈਂਕ ਯੂ ਭਾਜੀ, ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ। ਇਹ ਦੱਸਿਓ ਕਿ ਹੁਣ ਜਿਹੜੇ ਹਾਲਾਤ ਨੇ, ਜਿਵੇਂ ਫਿਊਲ ਪ੍ਰਾਈਸਿਸ ਉੱਪਰ ਨੂੰ ਜਾ ਰਹੇ ਨੇ, ਤੇਲ ਦੇ ਰੇਟ ਵੱਧ ਗਏ ਨੇ, ਜਾਂ ਫਰਟੀਲਾਈਜ਼ਰ ਦਾ ਵੀ ਇਸ਼ੂ ਹੈਗਾ ਆ, ਕੀ ਹਾਲਾਤ ਕੀ ਹੈਗੇ ਨੇ ਇਸ ਵੇਲੇ ਖੇਤੀਬਾੜੀ ਸੈਕਟਰ ਦੇ ਜੀ?
7: ਜਿਹੜੀ ਹਾਂਜੀ, ਜਿਹੜੇ ਹੁਣ ਸਾਡੇ ਫਿਊਲ ਕੋਸਟ ਵਧਣ ਦੇ ਨਾਲ ਜਿਹੜੇ ਸਾਡੇ ਹੁਣ ਕੋਸਟ ਆ ਜੀ, ਕਾਫੀ ਹਾਈ ਹੋਏ ਹੋਏ ਆ। ਫਰਟੀਲਾਈਜ਼ਰ ਵੀ ਕੋਸਟ ਕਾਫੀ ਵੱਧ ਰਹੀ ਹੈ, ਟਰਾਂਸਪੋਰਟ ਦੀ ਕੋਸਟ ਬਹੁਤ ਵੱਧ ਰਹੀ ਆ
6: ਜੀ।
7: ਤੇ ਹਾਂਜੀ, ਉਹਦੇ ਨਾਲ ਚੈਲੰਜਸ ਤਾਂ ਹੈਗੇ ਆ, ਪਰ ਹੋਪਫੁਲੀ ਟਰਾਈ ਕਰ ਰਹੇ ਆ ਵਰਕ ਥਰੂ ਕਰਨ ਦੀ ਉਹਦੇ ਨਾਲ, ਪਰ ਪ੍ਰੋਬਲਮਾਂ ਤਾਂ ਆ ਰਹੀਆਂ ਜੀ ਉਹਦੇ, ਜੋ ਵੀ ਕੋਸਟ ਫਿਊਲ ਦਾ ਵੱਧ ਰਿਹਾ ਆ।
6: ਜਿਹੜੀ ਤੁਸੀਂ ਪੀਅਰ ਤੇ ਐਪਲ ਦੀ ਖੇਤੀ ਕਰਦੇ ਹੋ, ਤਾਂ ਇਹ ਫਿਰ ਸ਼ੈਪਟਨ ਤੋਂ ਕਿੱਧਰੋਂ ਕਿੱਧਰੋਂ ਤੁਹਾਡੀ ਸਪਲਾਈ ਜਾਂਦੀ ਹੈ, ਆਸਟ੍ਰੇਲੀਆ ਦੇ ਕਿਹੜੇ ਕਿਹੜੇ ਕੋਨਿਆਂ 'ਚ ਜਾਂਦੀ ਹੈ ਸਪਲਾਈ?
7: ਇੱਥੋਂ ਸ਼ੈਪਟਨ ਤੋਂ ਮੈਲਬਰਨ ਨੂੰ, ਸਿਡਨੀ ਨੂੰ, ਐਡਲੇਡ ਤੇ ਬ੍ਰਿਸਬਨ ਨੂੰ।
6: ਤੇ ਫਿਰ ਕਿੰਨਾ ਕੁ ਫਰਕ ਪਿਆ ਜੀ, ਤੇਲ ਦੀਆਂ ਕੀਮਤਾਂ ਜਦੋਂ ਵਧੀਆਂ ਨੇ, ਟਰਾਂਸਪੋਰਟੇਸ਼ਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਹਿੰਗੀ ਹੋ ਗਈ ਹੈ?
7: ਜਿੱਦਾਂ ਹੁਣ ਲਾ ਲਓ ਜੀ, ਆਪਣਾ ਬ੍ਰਿਸਬਨ ਨੂੰ ਅੱਗੇ ਸਾਨੂੰ ਪਰ ਕਾਟਨ ਦਾ ਕੋਸਟ ਪੈਂਦਾ ਹੁੰਦਾ 450, ਹੁਣ ਅਰਾਊਂਡ ਅਬਾਊਟ $7 ਦੇ ਲਾਗੇ ਚੱਲ ਗਿਆ ਜੀ, ਸਿਰਫ ਜਿਹੜੀ ਕੋਸਟ ਆ ਸਾਡੀ ਟਰਾਂਸਪੋਰਟ ਦੀ, ਤੇ ਇੰਨੀ ਕੋਸਟ ਨੂੰ ਡਿਫਰੈਂਸ ਹੋ ਗਿਆ ਜੀ, ਉਹ ਸਿਰਫ ਫਿਊਲ ਬਦਲਣ ਦੇ ਕਰਕੇ।
6: ਇਹਦਾ ਫਿਰ ਕਿੰਨੇ ਕੁ ਦਿਨਾਂ ਤੋਂ ਇਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਜਿਹੜਾ ਕਿ ਟਰਾਂਸਪੋਰਟੇਸ਼ਨ ਮਹਿੰਗੀ ਹੋਈ ਹੈ, ਕਿੰਨੇ ਕੁ ਮਹੀਨੇ ਹੋ ਗਏ ਨੇ, ਤੇ ਕੀ ਕੁਝ ਇਹਦਾ ਕੀ ਤੁਹਾਨੂੰ ਹੁਣ ਅੱਗੇ ਹੱਲ ਨਜ਼ਰ ਆ ਰਿਹਾ ਦਾ?
7: ਇਹਨੂੰ ਜੀ 3-4 ਹਫ਼ਤੇ ਹੋ ਗਏ ਜੀ ਹੁਣ। ਹੱਲ ਤੇ ਇਹਦਾ ਜੀ ਹੁਣ ਇਹੀ ਆ ਵੀ ਗਵਰਨਮੈਂਟ ਕੋਈ ਹੈਲਪ ਹੋਵੇ ਤੇ ਕੋਈ ਰੀਬੇਟ ਆਵੇ ਤੇ ਉਹਦੇ ਨਾਲ ਹੀ ਕੁਛ ਹੈਲਪ ਹੋ ਸਕਦੀ ਹੈ, ਉੱਦਾਂ ਤਾਂ ਕੋਈ ਹੱਲ ਨਹੀਂ ਹੈਗਾ ਜੀ ਹਲੇ ਤਾਂ, ਜੋ ਚੱਲ ਰਿਹਾ ਨੋਰਮਲੀ ਚੱਲ ਰਿਹਾ, ਤੇ ਕੰਜ਼ਿਊਮਰ ਵੀ ਹੋਰ ਹਾਈ ਪ੍ਰਾਈਸ ਪੇ ਕਰਨ ਨੂੰ ਵੀ ਤਿਆਰ ਨਹੀਂ ਹੈਗੇ, ਤੇ ਰੀਟੇਲ ਵੀ ਹਾਈ ਪ੍ਰਾਈਸ ਪੇ ਨਹੀਂ ਕਰ ਰਿਹਾ, ਤੇ ਹੱਲ ਤੇ ਇਦਾਂ ਹੀ ਆ ਵੀ ਜਿੰਨੇ ਫਾਰਮਰ ਆ ਉਹਨਾਂ ਨੂੰ ਆਪ ਹੀ ਹੁਣ ਕੋਸਟ ਪੈ ਰਹੀ ਆ ਜੀ, ਤੇ ਕਰੋਪਾਂ ਦੀ ਉਹੀ ਜਿਹੜੀ ਇਨਕਮ ਆ, ਇਨਕਮ ਦੇ ਵਿੱਚ ਪੇ ਹੋ ਰਿਹਾ ਜੀ ਸਾਰਾ ਕੁਛ, ਪ੍ਰੋਫਿਟ ਦੇ ਵਿੱਚ ਇਹ ਹੁਣ ਕੋਸਟ ਨਿਕਲਣੇ ਆ।
6: ਤੇ ਇਹ ਜਿਹੜਾ ਤੁਹਾਡੀਆਂ ਜਿਹੜੀਆਂ ਪ੍ਰੋਡਕਟ ਹੈਗੇ ਆ, ਚਾਹੇ ਉਹ ਪੀਅਰ ਆ ਚਾਹੇ ਐਪਲ ਹੈ, ਇਹਦੀ ਫਿਰ ਤੁਹਾਨੂੰ ਰੋਜ਼ਾਨਾ ਇਹਦੀ ਲੋਡਿੰਗ ਕਰਕੇ ਅੱਗੇ ਸਮਾਨ ਭੇਜਣਾ ਪੈਂਦਾ, ਜਾਂ ਇਹਦੀ ਸਟੋਰੇਜ ਦਾ ਵੀ ਕੁਛ ਫਿਰ ਖਰਚਾ ਪੈਂਦਾ ਹੋਏਗਾ ਫਿਰ?
7: ਨਹੀਂ ਹਾਂਜੀ, ਐਵਰੀ ਡੇ ਸਾਡੀ ਐਵਰੀ ਡੇ ਹੀ ਸਟੋਕ ਜਾਂਦਾ ਮਾਰਕੀਟ ਦੇ ਵਿੱਚ, ਉਹ ਹਾਂਜੀ ਉਹ ਨਹੀਂ ਤੁਸੀਂ ਸਟੋਰ ਕਰ ਸਕਦੇ ਆ, ਬਟ ਜਿਹੜਾ ਸਟੋਕ ਪੈਕ ਹੋਣਾ ਜੀ ਉਹ ਜਾਣਾ ਹੀ ਜਾਣਾ ਆ, ਉਹਦੀ ਕੋਈ ਕੰਪਰੋਮਾਈਜ਼ ਨਹੀਂ ਤੁਸੀਂ ਕਰ ਸਕਦੇ।
6: ਇੱਕ ਤਾਂ ਚਲੋ ਟਰਾਂਸਪੋਰਟ ਦਾ ਹੋ ਗਿਆ ਇਸ਼ੂ, ਟਰਾਂਸਪੋਰਟ ਮਹਿੰਗੀ ਹੋ ਗਈ ਹੈ, ਫਰਟੀਲਾਈਜ਼ਰ ਦਾ ਜਾਂ ਹੋਰ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਇਸ ਹਾਲਾਤ ਦੇ ਚੱਲਦੇ ਹੋਏ, ਉਹ ਵੀ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ।
7: ਫਰਟੀਲਾਈਜ਼ਰ ਦੀ ਕੋਸਟ ਬਹੁਤ ਹਾਈ ਹੋ ਗਈ ਆ। ਦੂਸਰਾ ਆਪਣਾ ਜਿਹੜੀ ਹੁਣ ਲੋਕ ਹੁਣ ਡਿਸਾਈਡ ਕਰ ਰਹੇ ਆ ਵੀ ਅਸੀਂ ਹੁਣ ਫਰਟੀਲਾਈਜ਼ਰ ਕਿਹੜੀ ਯੂਜ਼ ਕਰੀਏ ਜਾਂ ਘੱਟ ਯੂਜ਼ ਕਰੀਏ, ਹੁਣ ਉਹਦੀ ਪਲੈਨਿੰਗ ਚੱਲ ਰਹੀ ਆ ਇਹਨਾਂ ਚੀਜ਼ਾਂ ਦੀ। ਸਾਨੂੰ ਮੇਨ ਚੀਜ਼ਾਂ ਜੀ ਜਿਹੜੀ ਟਰਾਂਸਪੋਰਟ ਦੇ ਰਿਲੇਟਡ ਆ, ਕੋਈ ਵੀ ਚੀਜ਼ ਜਿਹੜੀ ਟਰਾਂਸਪੋਰਟ ਯੂਜ਼ ਹੋ ਰਹੀ ਆ, ਮੋਸਟਲੀ ਕਈ ਚੀਜ਼ਾਂ ਹੋ ਰਹੀਆਂ ਹੁਣ, ਫਰਟੀਲਾਈਜ਼ਰ ਵੀ ਹੋ ਗਈ ਓਵਰਸੀਜ਼ ਤੋਂ ਆਉਣੀ ਆ, ਉਹ ਸਾਰੀਆਂ ਚੀਜ਼ਾਂ ਤੇ ਸਾਨੂੰ ਫਾਰਮ ਨੂੰ ਇੰਪੈਕਟ ਪੈ ਰਿਹਾ ਜੀ ਉਹਦੀ
6: ਜਿੰਨੀ ਲੋੜ।

0: ਦੀ ਤੁਹਾਨੂੰ ਸਪਲਾਈ ਚਾਹੀਦੀ ਹੈ ਜਾਂ ਜਿੰਨੀ ਕੁਆਂਟੀਟੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ ਜਾਂ ਮਹਿੰਗੀ ਮਿਲ ਰਹੀ ਹੈ,
1: ਮਹਿੰਗੀ ਮਿਲ ਰਹੀ ਹੈ ਜੀ ਬਹੁਤ।
0: ਉਹਦਾ ਕਿੰਨਾ ਕੁ ਫਰਕ ਪੈ ਗਿਆ ਰੇਟ ਦਾ ਜੀ?
1: ਉਹਦਾ ਵੀ 40-50% ਅਪ ਹੋ ਗਿਆ ਜੀ।
0: ਕੀ ਹੁਣ ਜਿਹੜੇ ਫਾਰਮਰ ਹੈਗੇ ਆ ਉਹ ਫਿਰ ਘੱਟ ਇਨਪੁੱਟ ਵਰਤਣ ਵਾਸਤੇ ਸੋਚ ਰਹੇ ਆ ਜਾਂ ਫਿਰ ਕੁਝ ਹੋਰ ਅਲਟਰਨੇਟਿਵ ਦਾ?
1: ਬਸ ਪਲੈਨ ਚ ਇਹੀ ਚੱਲ ਰਿਹਾ ਜੀ ਵੀ ਉਹਨੂੰ ਚੀਜ਼ ਨੂੰ ਕਿਹੜੇ ਤਰੀਕੇ ਨਾਲ ਯੂਜ਼ ਕੀਤਾ ਜਾਵੇ ਵੀ ਜਿਹਦੇ ਵਿੱਚ ਪ੍ਰੋਫਿਟ ਵੀ ਕੰਟੀਨਿਊ ਰਹੇ ਵੀ ਉਹਦਾ ਲੋਸਟ ਵੀ ਨਾ ਤੁਹਾਨੂੰ ਹੋਵੇ ਫਰੂਟ ਦੇ ਵਿੱਚੋਂ,
0: ਜੀ ਜੀ ਜੀ
1: ਤੇ ਪਲੱਸ ਤੁਹਾਡੀ ਕ੍ਰੋਪ ਦੀ ਵੀ ਤੁਹਾਨੂੰ ਮਤਲਬ ਕੰਪਰੋਮਾਈਜ਼ ਨਾ ਉਸ ਚੀਜ਼ ਨਾ ਕਰਨੀ ਪਵੇ। ਤੇ ਹੁਣ ਬਸ ਇਹੀ ਪਲੈਨਿੰਗ ਚੱਲ ਰਹੀ ਹੈ ਵੀ ਕਿਹੜੇ ਹਿਸਾਬ ਨਾਲ ਇਹਨੂੰ ਦੇਖਿਆ ਜਾਵੇ, ਤੇ ਹੋਪਫੁਲੀ ਟਰਾਈ ਤੇ ਇਹੀ ਹੈ ਵੀ ਜੇ ਫਿਊਲ ਦਾ ਪ੍ਰਾਈਸ ਘੱਟ ਜਾਵੇ ਤਾਂ ਜ਼ਿਆਦਾ ਬੈਟਰ ਆ ਸਾਰਿਆਂ ਨੂੰ,
0: ਜੀ
1: ਨਹੀਂ ਤਾਂ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਜੀ ਗਰੋਇੰਗ ਦੇ ਵਿੱਚੋਂ।
0: ਜੀ
1: ਹਾਂਜੀ
0: ਜੀ ਉਪਲ ਸਾਹਿਬ, ਫਿਰ ਆਪਾਂ ਇਹ ਕਹਿ ਸਕਦੇ ਹਾਂ ਜੋ ਤੁਸੀਂ ਹਾਲਾਤ ਦੱਸ ਰਹੇ ਹੋ ਕਿ ਜੇਕਰ ਨਹੀਂ ਸਿਚੁਏਸ਼ਨ ਕਾਬੂ ਦੇ ਵਿੱਚ ਆਉਂਦੀ ਤਾਂ ਫਿਰ ਇਨਫਲੇਸ਼ਨ ਜਿਹੜੀ ਆ ਉਹ ਹੋਰ ਵੱਧ ਸਕਦੀ ਹੈ, ਗਾਹਕਾਂ ਤੇ ਜੇਬਾਂ ਤੇ ਅਸਰ ਪੈ ਸਕਦਾ ਸਿੱਧਾ?
1: 100% ਵੱਧ ਸਕਦੀ ਹੈ ਜੀ ਕਾਫੀ, ਕਿਉਂਕਿ ਆਲਰੇਡੀ ਫਾਰਮਿੰਗ ਅਸੀਂ ਡਰਾਊਟ ਵੱਲ ਨੂੰ ਵੀ ਜਾ ਰਹੇ ਹਾਂ, ਪਲੱਸ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਹਰਟ ਹੋ ਰਹੀ ਆ, ਤੇ ਉਹਦੇ ਨਾਲ ਜਿਹੜੇ ਤਾਂ ਅਸੀਂ ਤਾਂ ਹੈਗੇ ਆ ਪਰਮਨੈਂਟ ਟ੍ਰੀ ਹੁੰਦੇ ਸਾਡੇ ਕੋਲ ਤਾਂ ਐਪਲਾਂ ਦੇ ਪੀਰਾਂ ਦੇ, ਪਰ ਜਿਹੜੇ ਲੋਕ ਸਬਜ਼ੀ ਲਾ ਰਹੇ ਆ ਜਾਂ ਲੋਕ ਆਪਣੇ ਕਣਕ ਦਾ ਕੰਮ ਕਰ ਰਹੇ ਜਾਂ ਕੁਛ ਆ, ਉਹਨਾਂ ਚੀਜ਼ਾਂ ਨੂੰ ਬਹੁਤ ਉਹਨਾਂ ਨੂੰ ਸੋਚਣਾ ਪੈਣਾ ਵੀ ਦੁਬਾਰਾ ਵੀ ਉਹ ਕ੍ਰੋਪ ਲਾਉਣ ਜਾਂ ਨਾ ਲਾਉਣ। ਤੇ ਉਹ ਹੁਣ ਕਈ ਬੰਦੇ ਤਾਂ ਇਹ ਵੀ ਡਿਸਾਈਡ ਕਰਨਗੇ ਵੀ ਨਹੀਂ ਕੋਸਟ ਜ਼ਿਆਦੀ ਆ ਤੇ ਉਹਦੀ ਪ੍ਰੋਫਿਟ ਘੱਟ ਆ, ਸਾਨੂੰ ਵੀ ਅਸੀਂ ਕ੍ਰੋਪ ਹੀ ਨਹੀਂ ਲਾਉਣੀ ਹੈਗੀ। ਤੁਹਾਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਵੀ ਜਿਹਦੇ ਵਿੱਚ ਕਾਫੀ ਫਾਰਮਰ ਡਿਸਾਈਡ ਕਰਨ ਜਿਹੜੀਆਂ ਸਬਜ਼ੀ ਦੀਆਂ ਕ੍ਰੋਪਾਂ ਹੋ ਗਈਆਂ ਆਪਣੀਆਂ ਕਣਕ ਦੀਆਂ ਕ੍ਰੋਪਾਂ ਹੋ ਗਈਆਂ, ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਨਾ ਇਸ ਚੀਜ਼ ਨੂੰ ਬੈਟਰ ਹੋਇਆ ਜਾਂ ਪ੍ਰਾਈਸ ਨਾ ਘਟੇ, ਹੋ ਸਕਦਾ ਵੀ ਉਹ ਨਾ ਲੱਗਣ।
0: ਪ੍ਰੋਡਕਸ਼ਨ ਤੇ ਸਪਲਾਈ ਦੋਵੇਂ ਚੀਜ਼ਾਂ ਤੇ ਅਸਰ ਪਊਗਾ ਜੀ ਫਿਰ ਇਹਦਾ?
1: ਹਾਂਜੀ ਡੈਫੀਨਿਟਲੀ ਪਊਗਾ ਜੀ।
0: ਉਪਲ ਸਾਹਿਬ ਹੋਰ ਕੋਈ ਗੱਲ ਜਾਂ ਹੋਰ ਕੁਛ ਇਸ ਨਾਲ ਜੁੜੀ ਹੋਈ ਕੋਈ ਸਾਂਝਾ ਕਰਨਾ ਚਾਹੁੰਦੇ ਹੋਏ ਸਾਡੇ ਨਾਲ, ਕੋਈ ਮਸਲਾ ਇਸ ਸਿਚੁਏਸ਼ਨ ਦੇ ਨਾਲ ਜੁੜਿਆ ਹੋਇਆ ਕੋਈ?
1: ਇਹੀ ਹੈ ਜੀ ਵੀ ਗਵਰਨਮੈਂਟ ਨੂੰ ਰਿਕੁਐਸਟ ਹੀ ਆ ਵੀ ਇਹਦੇ ਵਿੱਚ ਜਾਂ ਕੋਈ ਰੀਬੇਟ ਜਾਂ ਕੋਈ ਫਾਰਮਰਾਂ ਦੀ ਕੋਈ ਹੈਲਪ ਹੋਈ ਜਾਵੇ ਜਿਹਦੇ ਨਾਲ ਸਾਰੇ ਫਾਰਮਰਾਂ ਨੂੰ ਰਿਲੀਫ ਮਿਲੇ, ਕਿਉਂਕਿ ਫਾਰਮਿੰਗ ਕੰਮ ਉਦੇ ਬਹੁਤ ਹਾਰਡ ਆ ਤੇ ਏਦਾਂ ਦੇ ਜਦੋਂ ਚੈਲੰਜਸ ਆਉਂਦੇ ਆ ਤੇ ਹੋਰ ਵੀ ਕੰਮ ਹਾਰਡ ਹੋ ਜਾਂਦਾ ਜੀ ਉਹ, ਤੇ ਉਹਦੇ ਲਈ ਇਹੀ ਹੁੰਦਾ ਜੀ ਵੀ ਜੇ ਕੋਈ ਗਵਰਨਮੈਂਟ ਇੱਥੇ ਦੀ ਕੋਈ ਹੈਲਪ ਉਹਦੀ ਹੋ ਜਾਵੇ ਕਿਸੇ ਤਰੀਕੇ ਦੀ ਵੀ ਫਿਊਲ ਰੀਬੇਟ ਤੇ ਜਾਂ ਡੀਜ਼ਲ ਰੀਬੇਟ ਤੇ ਜਾਂ ਕੁਛ ਵੀ ਲੱਗ ਸਕੇ ਜਿਹਦੇ ਨਾਲ ਫਾਰਮਰ ਨੂੰ ਹੈਲਪ ਹੋਵੇ ਜਿਹਦੇ ਨਾਲ ਉਹਨਾਂ ਦਾ ਬਿਜ਼ਨਸ ਕੰਟੀਨਿਊ ਰਹੇ।
0: ਤੁਹਾਡਾ ਧੰਨਵਾਦ ਉਪਲ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ।
1: ਨੋ ਵਰੀ ਜੀ, ਥੈਂਕ ਯੂ।
0: ਸ਼ੈਪਟਨ ਤੋਂ ਸਾਡੇ ਨਾਲ ਰਾਜਵੀਰ ਸਿੰਘ ਔਲਖ ਜੁੜ ਗਏ ਨੇ ਜਿਹੜੇ ਕਿ ਯੰਗ ਫਾਰਮਰ ਨੇ। ਰਾਜਵੀਰ ਜੀ ਸਭ ਤੋਂ ਪਹਿਲਾਂ SBS ਪੰਜਾਬੀ ਤੇ ਸਵਾਗਤ ਤੁਹਾਡਾ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਰਾਜਵੀਰ ਜੀ ਕਿਵੇਂ ਖੇਤੀਬਾੜੀ ਸੈਕਟਰ ਪ੍ਰਭਾਵਿਤ ਹੋਇਆ ਜੋ ਮਿਡਲ ਈਸਟ ਦਾ ਜੋ ਸੰਕਟ ਬਣਿਆ ਹੈ, ਕੀ ਕੁਝ ਹਾਲਾਤ ਨੇ ਇਸ ਵਕਤ ਐਗਰੀਕਲਚਰ ਸੈਕਟਰ ਦੇ?
2: ਹਾਂਜੀ ਹੁਣ ਆਪਣੇ ਓਬਵੀਅਸਲੀ ਆ ਜਿਹੜਾ ਮਿਡਲ ਈਸਟ ਚੱਲ ਰਿਹਾ ਸੀਗਾ ਆਪਣਾ ਵੋਰ, ਤੇ ਉਹਦੇ ਕਰਕੇ ਹੁਣ ਆਪਣਾ ਫਰਟੀਲਾਈਜ਼ਰ ਸਪੈਸ਼ਲੀ ਨਾਈਟ੍ਰੋਜਨ ਨਾਲੇ ਆਪਣੇ ਨਾਈਟ੍ਰੋਜਨ ਸਪੈਸਿਫਿਕ ਜਿਹੜਾ ਯੂਰੀਆ ਹੁੰਦਾ ਉਹ ਡਬਲ ਹੋ ਗਿਆ ਮੋਸਟਲੀ, ਤੇ ਆਪਣਾ ਡੀਜ਼ਲ ਪ੍ਰਾਈਸਸ ਉਹਦੇ ਕਰਕੇ ਹੁਣ ਜਿਹੜੇ ਆਪਣੇ ਪ੍ਰੋਡਕਸ਼ਨ ਕੋਸਟ ਰਾਈਜ਼ ਹੋ ਗਿਆ ਤੇ ਹੁਣ ਡਾਇਰੈਕਟ ਹਿੱਟ ਆਪਣੇ ਜਿਹੜੇ ਮਾਰਜਿਨਸ ਆ ਉਹ ਉਹਨਾਂ ਨੂੰ ਅਫੈਕਟ ਕਰੂਗਾ ਜੀ। ਹਾਂਜੀ
0: ਜਿੱਦਾਂ ਤੁਸੀਂ ਫਰਟੀਲਾਈਜ਼ਰ ਦੀ ਗੱਲ ਕੀਤੀ ਹੈ, ਪਹਿਲਾਂ ਕੀ ਪ੍ਰਾਈਸ ਸੀਗਾ ਤੇ ਹੁਣ ਕਿੰਨੇ ਦਾ ਜਿਹੜਾ ਮਿਲ ਰਿਹਾ ਫਰਟੀਲਾਈਜ਼ਰ?
2: ਹਾਂਜੀ ਡਿਪੈਂਡ ਕਰਦਾ ਕਿਹੜਾ ਪ੍ਰੋਡਕਟ ਹੁਣ ਭਾਈ, ਕਿਉਂਕਿ ਹੁਣ ਵੇਰੀਅਸ ਪ੍ਰੋਡਕਟਸ ਆ ਫਾਰਮਰਸ ਯੂਜ਼ ਕਰਦੇ ਆ ਸਪੈਸਿਫਿਕਲੀ ਡਿਪੈਂਡਿੰਗ ਕੀ ਟਾਰਗੇਟ ਕਰਨਾ, ਬਟ ਮੋਸਟ ਇੰਸਟੈਂਸਿਸ ਆਪਣੇ ਜਿਹੜੇ ਉਹਨਾਂ ਦਾ ਆਪਣੇ ਜਿਹੜੇ ਸਪਲਾਇਰ ਆ ਉਹਨਾਂ ਨੇ ਪ੍ਰਾਈਸ ਅਪ ਕਰਨੇ ਪਏ ਆ ਓਬਵੀਅਸਲੀ, ਜਿਹੜਾ ਆਪਣਾ ਵੋਰ ਕਰਕੇ ਹੁਣ ਉਹਨਾਂ ਨੂੰ ਵੀ ਜਿਹੜੀ ਕੋਸਟ ਆ ਅਪ ਹੋ ਗਈ ਆ, ਸੋ ਓਬਵੀਅਸਲੀ ਯੂਰੀਆ ਤਾਂ ਡਬਲ ਹੋ ਗਈ ਹੈ, ਜਿਹੜਾ ਯੂਰੀਆ ਪ੍ਰੋਡਕਟ ਆ ਉਹ ਆਪਣੇ ਪੋਸਟ ਹਾਊਸ ਯੂਜ਼ ਕਰਦੇ ਆ ਉਹ ਤਾਂ ਮੋਸਟ ਕੇਸਿਸ ਡਬਲ ਹੀ ਆਪਣੇ ਜਿਹੜੇ ਇੱਥੇ ਲੋਕਲ ਸਪਲਾਇਰ, ਤੇ ਓਬਵੀਅਸਲੀ ਜਿੱਦਾਂ ਹੁਣ ਆਪਾਂ ਡੀਜ਼ਲ ਤਾਂ ਆਪਣੇ ਸਾਰਿਆਂ ਨੂੰ ਪਤਾ ਹੀ ਹੈ ਜੀ ਡੀਜ਼ਲ ਅਪ ਆ, ਸੋ ਉਹਦੇ ਕਰਕੇ ਹੁਣ ਜਿੱਦਾਂ ਆਪਣੇ ਮਸ਼ੀਨਰੀ ਆ ਐਗਜੈਟਰਾ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ।
0: ਸੋ ਕੁੱਲ ਮਿਲਾ ਕੇ ਇਹ ਜਿਹੜੀ ਵਾਰ ਹੈ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਹੈ ਉਹ ਆਪਣੀ ਖੇਤੀਬਾੜੀ ਸੈਕਟਰ ਦੇ ਉੱਤੇ ਇਹਦਾ ਦੇਖਣ ਨੂੰ ਮਿਲ ਰਿਹਾ। ਹਾਂਜੀ ਅਸੀਂ ਕਹਿ ਸਕਦੇ ਹਾਂ।
2: ਹਾਂਜੀ ਬਿਲਕੁਲ, ਕਿਉਂਕਿ ਹੁਣ ਜਿੱਦਾਂ ਹਾਇਰ ਕੋਸਟ ਹੈ ਆਪਾਂ ਨੂੰ ਟ੍ਰੀ ਫਰਟੀਲਾਈਜ਼ ਕਰਨ ਨੂੰ, ਤੇ ਬਾਅਦ ਚੋਂ ਪਤਾ ਲੱਗਣਾ ਆਪਾਂ ਨੂੰ ਨੈਕਸਟ ਸੀਜ਼ਨ ਲਈ ਜਦੋਂ ਤੁਹਾਡਾ ਫਰੂਟ ਦਾ ਯੀਲਡ ਆ ਸਾਈਜ਼ ਤੇ ਕੁਆਲਿਟੀ ਚ, ਇਹ ਆਪਾਂ ਨੂੰ ਪਤਾ ਲੱਗੂਗਾ ਬਾਅਦ ਚੋਂ ਕੀ ਅਸਰ ਹੋਊਗਾ।
0: ਰਾਜਵੀਰ ਜੀ ਹੋਰ ਕੋਈ ਗੱਲ ਕੋਈ ਰਹਿ ਗਈ ਹੋਵੇ ਕੋਈ ਸਾਡੇ ਵੱਲੋਂ ਪੁੱਛਣ ਵਾਲੀ ਜਾਂ ਕੋਈ ਕੁਛ ਹੋਰ ਦੱਸਣਾ ਚਾਹੁੰਦੇ ਹੋਵੋ ਤੁਸੀਂ ਇਸ ਇਸ਼ੂ ਦੇ ਨਾਲ ਰਿਲੇਟਡ?
2: ਨਹੀਂ ਤਕਰੀਬਨ ਇਹੀ ਆ ਭਾਜੀ ਕਿ ਆਪਣੇ ਓਬਵੀਅਸਲੀ ਰਾਈਜ਼ਿੰਗ ਪ੍ਰੋਡਕਸ਼ਨ ਕੋਸਟ ਆ ਤੇ ਆਪਣੇ ਡਾਇਰੈਕਟ ਹਿੱਟ ਹੋਣਾ ਹੈ ਮਾਰਜਨ ਨੂੰ, ਪਰ ਹੁਣ ਇਹ ਇਦਾਂ ਦਾ ਟਾਈਮ ਆ ਤੇ ਸਾਰੇ ਫਾਰਮਰ ਇੱਦਾਂ ਕੋਆਪਰੇਟ ਕਰਕੇ ਔਖੇ ਸਮੇਂ ਤੋਂ ਨਿਕਲ ਜਾਣ ਤੇ ਵਧੀਆ ਰਹੂਗਾ ਜੀ। ਹਾਂਜੀ
0: ਇਹਦਾ ਫਿਰ ਸਿੱਧਾ ਸਿੱਧਾ ਅਸਰ ਜਿਹੜਾ ਕੰਜ਼ਿਊਮਰ ਆ ਜਾਂ ਜਿਹੜਾ ਕਸਟਮਰ ਆ ਉਹਦੀ ਜੇਬ ਤੇ ਵੀ ਪਏਗਾ ਫਿਰ।
2: ਹਾਂਜੀ ਪਊਗਾ ਤਾਂ ਸਹੀ, ਕਿਉਂਕਿ ਇਹ ਚੇਨ ਹੀ ਆ ਹਨਾ ਜੀ। ਹੁਣ ਗਰੋਵਰ ਗਰੋਵਰ ਲਊਗਾ ਇਫੈਕਟ, ਟਰਾਂਸਪੋਰਟ ਆ, ਟਰਾਂਸਪੋਰਟ ਤਾਂ ਪਾਸ ਆਨ ਕਰ ਲੈਂਦੀ ਕੋਸਟ, ਪਰ ਗਰੋਵਰ ਆ ਉਹ ਨਹੀਂ ਕਰ ਸਕਦਾ। ਸੋ ਓਬਵੀਅਸਲੀ ਸੁਪਰ ਮਾਰਕਿਟਸ ਨੇ ਵੀ ਉਹਨਾਂ ਨੇ ਆਪਣਾ ਮਾਰਜਿਨ ਰੱਖਣਾ ਆ। ਸੋ ਹੋਪਫੁਲੀ ਦੇਖੋ, ਪਰ ਮੋਸਟ ਲਾਈਕਲੀ ਜਿਹੜੇ ਗ੍ਰੀਨ ਗਰੋਸਰ ਉਹ ਤਾਂ ਕਰੂਗੇ, ਹੁਣ ਸੁਪਰ ਮਾਰਕਿਟ ਦਾ ਪਤਾ ਨੀ ਹਨਾ, ਕਿਉਂਕਿ ਉਹ ਬਹੁਤ ਹਾਈ ਲੈਵਲ ਆ। ਬਟ ਓਬਵੀਅਸਲੀ ਲੌਂਗ ਰਨ ਚ ਜੇ ਏਦਾਂ ਹੀ ਚੱਲੀ ਗਿਆ ਫੇਰ ਤਾਂ ਹਾਂਜੀ ਇਹ ਜਿਹੜੀ ਆਊਟਪੁੱਟ ਕੋਸਟ ਆ ਇਹ ਤਾਂ ਫਿਰ ਕੰਜ਼ਿਊਮਰ ਨੂੰ ਵੀ ਜਾਊਗੀ।
0: ਇਸੇ ਤਰ੍ਹਾਂ ਕਣਕ ਅਤੇ ਕੈਨੋਲਾ ਦੀ ਖੇਤੀ ਕਰਨ ਵਾਲੇ ਕਿਸਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਖਾਦਾਂ ਦੀਆਂ ਕੀਮਤਾਂ ਵਧਣ ਕਾਰਨ ਜੇਬ ਉੱਤੇ ਲਗਭਗ $10,000 ਦਾ ਵਾਧੂ ਬੋਝ ਪੈ ਗਿਆ ਹੈ।
3: ਹਾਂਜੀ ਵੀਰ ਜੀ, ਅਸਾਂ ਵੀ ਜਿਹੜੀ ਕਣਕ ਹੈਗੀ ਨਾ
0: ਜੀ
3: ਉਹਦੇ ਵਾਸਤੇ ਜੋ ਨਾ ਸਾਨੂੰ ਖਾਦਾਂ ਦੀ ਲੋੜ ਹੈ, ਉਹ ਸਾਰੀਆਂ ਮਹਿੰਗੀਆਂ ਹੋਈਆਂ ਇਸ ਵੇਲੇ
0: ਜੀ।
3: ਤੇ ਹਾਂ ਜਿਹੜੀ ਕਿ MAP ਆ, NDAP ਆ, ਉਹ ਲਗਭਗ $1,100-1,150 ਦੀ ਸੀਗੀ ਪਹਿਲਾਂ ਹਨਾ ਜੰਗ ਤੋਂ ਪਹਿਲਾਂ, ਤੇ ਹੁਣ ਉਹ ਹੋ ਚੁੱਕੀ ਹੈਗੀ ਆ $1,450-1,500 ਟਨ ਦੇ ਹਿਸਾਬ ਨਾਲ। ਹਾਂਜੀ
0: ਪਰ ਟਨ। ਹਾਂਜੀ
3: ਪਰ ਟਨ ਜੀ। ਹਾਂਜੀ
0: ਤੇ ਇੱਕ ਤੁਸੀਂ ਕਿੰਨੇ ਕੁ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਹੋ? ਮੇਰੇ ਕਹਿਣ ਦਾ ਭਾਵ ਕਿ ਕਿੰਨਾ ਕੁ ਫਿਰ ਜੇਬ ਤੇ ਬੋਝ ਪੈ ਗਿਆ ਜੀ ਹੋਰ?
3: ਬੋਝ ਜੀ ਲਗਭਗ $10,000 ਮੇਰਾ ਖਿਆਲ ਪੈ ਗਿਆ ਜ਼ਿਆਦਾ, ਹਾਂ 250 ਏਕੜ ਦੇ ਪਿੱਛੇ।
0: ਠੀਕ ਹੈ ਜੀ। ਤੇ ਫਿਰ ਉਹਦੀ ਉਹਦਾ ਫਿਰ ਅੱਗੇ ਤੁਹਾਨੂੰ ਲੱਗਦਾ ਕਿ ਉਹਦੀ ਭਰਪਾਈ ਹੋ ਪਾਊਗੀ ਜਾਂ ਉਸ ਤਰੀਕੇ ਨਾਲ ਕਣਕ ਦਾ ਪ੍ਰਾਈਸ ਮਿਲ ਪਾਏਗਾ?
3: ਆਪਣੀਆਂ ਖਾਦਾਂ ਪਾ ਕੇ ਨਾ
0: ਜੀ
3: ਕੋਸਟ ਜ਼ਿਆਦਾ ਪਈ ਹੈ, ਸਾਨੂੰ ਜਦੋਂ ਵੱਲ ਵੱਧ ਪੈਸੇ ਮਿਲਣਗੇ ਇੱਦਾਂ ਨਹੀਂ ਹੁੰਦੀ ਹੈਗੀ। ਅੱਜ ਤੋਂ 4 ਸਾਲ ਪਹਿਲਾਂ ਸਾਡੀ ਜਿਹੜੀ ਕਣਕ ਸੀਗੀ ਨਾ ਉਹ ਸੀਗੀ H2
0: ਜੀ,
3: ਹੈਨਾ
0: ਜੀ,
3: ਉਹ ਸਾਡੀ ਅਸੀਂ ਗਈ ਸੀਗੀ 300 ਆਪਣੇ $80 ਦੇ ਹਿਸਾਬ ਨਾਲ ਟਨ, ਤੇ ਉਹਦਾ ਅੱਜ ਰੇਟ ਹੈਗਾ ਯਾਰ 4 ਸਾਲ ਬਾਅਦ ਵਿੱਚ 295 ਜੀ।
0: ਅੱਛਾ ਘਟਿਆ ਹੀ ਹੈ ਜੀ।
3: ਹੈ ਟਨ ਘਟਿਆ? ਹਾਂ ਹਾਂ, ਹਾਲਾਂਕਿ ਹਰ ਚੀਜ਼ ਮਹਿੰਗੀ ਹੋਈ ਆ, ਫਿਊਲ ਵੀ, ਖਾਦਾਂ ਵੀ, ਜੋ ਕਹਿੰਦੇ ਨਾ
0: ਜੀ
3: ਐਂਡ ਕੈਮੀਕਲਸ ਨਾ, ਦਵਾਈਆਂ ਸਪਰੇਆਂ ਵਗੈਰਾ
0: ਜੀ,
3: ਪਰ ਜਿਹੜਾ ਭਾਅ ਹੈਗਾ ਕਣਕ ਦਾ ਉਹ ਮਤਲਬ ਘਟ ਰਿਹਾ ਆ
0: ਜੀ। ਤੇ ਇੱਕ ਤਾਂ ਇਹ ਤਾਂ ਤੁਸੀਂ ਕੀਤੀ ਖਾਦਾਂ ਦੀ ਗੱਲ ਹਨਾ, ਵੀ ਖਾਦਾਂ ਮਹਿੰਗੀਆਂ ਹੋ ਗਈਆਂ ਤੇ ਤੇਲ ਦੀਆਂ ਕੀਮਤਾਂ ਵੀ ਵਧੀਆਂ ਨੇ, ਉਹਦਾ ਕੀ ਅਸਰ?
3: ਹਾਂ ਤੇਲ ਇੰਨਾ ਜ਼ਿਆਦਾ ਨਹੀਂ ਹੁੰਦਾ, ਜਿੱਦਾਂ ਡਿਪੈਂਡ ਆ, ਪਰ ਜ਼ਿਆਦਾ ਤੌਰ ਜਿਹੜੀ ਹੋਈ ਨਾ ਖਾਦਾਂ ਵਗੈਰਾ ਹੈਗੀਆਂ ਇਹਨਾਂ ਕਰਕੇ ਜ਼ਿਆਦਾ ਹੋਇਆ
0: ਜੀ। ਤੇ ਤੁਸੀਂ ਭਾਜੀ ਸਬਜ਼ੀਆਂ ਦੀ ਵੀ ਖੇਤੀ ਕਰਦੇ ਹੋ ਜਾਂ ਕਿੱਦਾਂ?
3: ਨਹੀਂ ਸਬਜ਼ੀ ਨਹੀਂ ਕੀਤੀ ਇੱਥੇ।
0: ਤੇ ਇਹ ਭਾਜੀ ਜਿੱਦਾਂ ਖਾਦਾਂ ਮਹਿੰਗੀਆਂ ਹੋ ਗਈਆਂ, ਤੇਲ ਆ, ਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਵਕਤ ਅਫੈਕਟ ਕਰ ਰਹੀਆਂ ਨੇ ਕ੍ਰੋਪ ਨੂੰ, ਫਸਲ ਨੂੰ ਜਾਂ ਖੇਤੀਬਾੜੀ ਨੂੰ?
3: ਹਾਂਜੀ ਵੀਰ, ਜ਼ਿਆਦਾਤਰ ਤਾਂ ਇਹੀ ਹੈ ਬਸ, ਜਿਹੜੀ ਆਪਣੇ ਕੈਮੀਕਲਸ ਹੁੰਦੇ ਆ, ਹਾਂਜੀ, ਤੇ ਖਾਦਾਂ ਆ, ਬਾਕੀ ਤੇਲ ਹੋ ਗਿਆ ਜੀ, ਹੈ ਨਾ
0: ਜੀ,
3: ਠੀਕ ਨਾ। ਤੇ ਜਿਹੜੀ ਕਣਕ ਦਾ ਸੀਡ ਹੈਗਾ ਨਾ ਉਹ ਤਾਂ ਤਕਰੀਬਨ ਓਨਾ ਹੀ ਹੈ ਜਿੰਨਾ ਪਹਿਲਾਂ ਸੀਗਾ
0: ਜੀ,
3: ਠੀਕ ਨਾ ਹੈਗਾ। ਹਾਂ ਉਹ ਲਗਭਗ $500 ਨੂੰ ਅਸੀਂ ਲਿਆ ਹੈਗਾ, ਤੇ ਟ੍ਰੀਟ ਕੀਤਾ ਹੁੰਦਾ ਆ, ਸੋਲਡਰ ਕੀਤਾ ਹੁੰਦਾ ਉਹਨਾਂ ਨੇ
0: ਜੀ।
3: ਹਾਂਜੀ ਹਾਂਜੀ ਹਾਂ, ਉਹ ਓਨਾ ਹੀ ਆ, ਬਾਕੀ ਹਰ ਚੀਜ਼ ਮਤਲਬ ਮਹਿੰਗੀ।
0: ਖਾਦਾਂ ਦੀ ਅਵੇਲੇਬਿਲਟੀ ਭਾਜੀ ਹੈਗੀ ਹੈ ਜਾਂ ਮਤਲਬ ਸ਼ੋਰਟੇਜ ਚੱਲ ਰਹੀ ਹੈ?
3: ਹੈ ਸ਼ੋਰਟੇਜ ਚੱਲ ਰਹੀ ਆ, ਹੈਗੀ ਆ, ਪਰ ਮਿਲਦੀ ਖਾਦ ਇੱਦਾਂ ਦੀ ਗੱਲ ਨਹੀਂ ਆ, ਪਰ ਕਾਫੀ ਹਾਰਡ ਆ।
0: ਕਾਬਲੇ ਗੌਰ ਹੈ ਕਿ ਆਸਟ੍ਰੇਲੀਆ ਸਰਕਾਰ ਦੇ ਵੱਲੋਂ 12 ਮਈ ਨੂੰ ਪੇਸ਼ ਕੀਤੇ ਜਾਣ ਵਾਲੇ ਫੈਡਰਲ ਬਜਟ ਦੇ ਵਿੱਚ ਤੇਲ ਕੀਮਤਾਂ ਉੱਤੇ ਐਕਸਾਈਜ਼ ਤੋਂ ਰਾਹਤ ਵਧਾਏ ਜਾਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਪਹਿਲਾਂ ਹੀ ਆਖ ਚੁੱਕੀ ਹੈ ਕਿ ਐਕਸਾਈਜ਼ ਡਿਊਟੀ ਵਿੱਚ ਕੀਤੀ ਗਈ ਕਟੌਤੀ ਅਸਥਾਈ ਹੈ ਅਤੇ ਇਹ ਉਪਾਅ 30 ਜੂਨ ਨੂੰ ਖਤਮ ਹੋਣ ਵਾਲਾ ਹੈ। ਦੂਜੇ ਪਾਸੇ ਜਿੱਥੋਂ ਤੱਕ ਖਾਦਾਂ ਦੀ ਗੱਲ ਹੈ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਵੱਲੋਂ 17 ਅਪ੍ਰੈਲ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਸਰਕਾਰ ਨੇ ਇੰਡੋਨੇਸ਼ੀਆ ਤੋਂ ਆਸਟ੍ਰੇਲੀਆਈ ਕਿਸਾਨਾਂ ਦੇ ਲਈ 2,50,000 ਟਨ ਵਾਧੂ ਖੇਤੀਬਾੜੀ ਗ੍ਰੇਡ ਯੂਰੀਆ ਦੀ ਸਹੂਲਤ ਲਈ ਉਦਯੋਗ ਅਤੇ ਇੰਡੋਨੇਸ਼ੀਅਨ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਅਤੇ ਐਲਬਨੀਜ਼ੀ ਸਰਕਾਰ ਦੇ ਵੱਲੋਂ ਮਹੱਤਵਪੂਰਨ ਵਾਧੂ ਖਾਦ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਲਈ ਆਸਟ੍ਰੇਲੀਆ ਦੇ ਮੁੱਖ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਘਰੇਲੂ ਉਦਯੋਗ ਨਾਲ ਮਿਲ ਕੇ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ। SBS ਪੰਜਾਬੀ ਤੋਂ ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
4: ਬਿਲਕੁਲ ਜੀ, ਔਰ ਇਹ ਸਾਰੀਆਂ ਜਾਣਕਾਰੀਆਂ ਜਾਂ ਫਿਰ ਖਬਰਾਂ ਇੰਟਰਵਿਊਜ਼ ਤੁਸੀਂ ਸਾਡੀ ਵੈਬਸਾਈਟ 'ਤੇ sbs.com.au/punjabi 'ਤੇ ਜਾ ਕੇ ਵੀ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਆਓ ਚੱਲਦੇ ਹਾਂ ਹੁਣ ਸਾਡੇ अगले गाने दे वाल ते फिर एक छोटी जी ब्रेक।

0: starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
5: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
6: वेलकम बैक जी, स्वागत एक बार फिर तो एक छोटी जी ब्रेक तो बाद SBS दे लाइव पंजाबी रेडियो प्रोग्राम दे विच मैं हाँ पुनीत टिंगरा तुहाडे नाल। सो अगली रिपोर्ट दे वल चलदे आ। 1879 दे विच भारत तो फिजी लियांदे पहले ठेका मजदूरां दे नाल शुरू हुई गिरमिट की कहानी अज भी इंडो फिजियन भाईचारे की पहचान दर्द अते संघर्ष दे नाल जुड़ी हुई है। इस खास रिपोर्ट विच लेखक सतेंद्रानंदन अते ऑस्ट्रेलियाई इंडो फ्यूजन नवी पीढ़ी की आवाज़ राही उस इतिहास के असर अते विरासत नू समझण की कोशिश की गई है। आओ चलते हैं इस रिपोर्ट दे वल।
7: तुसी हो SBS पंजाबी दे नाल।
8: दोस्तों, SBS ऑस्ट्रेलिया भर दीआं धरतीआं आकाशां अते जल मार्गां नाल जुड़े परंपरागत मालकां अते उन्हां दीआं लगातार संभाल नू सम्मान दिंदा है। SBS examines our Pacific एक अजिही सीरीज है जो पैसिफिक भाईचारियां दे सफरां नूं मनाउंदी है। ये वह कहानियां अते मुद्दे पेश करती है जो ऑस्ट्रेलिया अते पैसिफिक नूं एक दूजे नाल जोड़दे हन। दोस्तों, SBS examines दे our Pacific वास्ते सुहेला शरीफ का कहना है कि पहचान का सवाल कई प्रवासी परिवारां नाल जुड़े ऑस्ट्रेलियाई लोगों लई एक वड्डी चुनौती है। यह चुनौती हुण इंडो फीजियन नवी पीढ़ी के सामने भी है जो ऑस्ट्रेलिया जन्मी है, जिन्हों के मापे फीजी तो हैं और जिन्हों दी जड़ां भारत नाल जुड़दियां हैं। पर एक इतिहासिक घटना है जो उन्हों की पहचान की खोज विच भी खास अहमियत रखती है। 14 मई 1879 में लियोनाइडस नाम का एक जहाज फीजी पहुँचा। इस जहाज विच भारत तो लियांदे पहले ठेके ते मजदूर सन। ओह अते उन्हां तो बाद आए होर मजदूर गिरमिट दे नाम नाल जाने गए। यह शब्द एग्रीमेंट तो निकलिया सी। इस इतिहास दीआं गूंजां अज भी फीजी अते विदेशां विच रहिंदीआं पीढ़ियां उत्ते डूंघा समाजिक असर पा रहीआं हन। सतेंद्रानंदन एक इंडो फीजियन लेखक अते कवि हन जिन्हां ने भारत तो फीजी दे गन्ने दे खेतां अते फिर आधुनिक युग तक गिरमिट दे सफर बारे लिखा है। पर गिरमिट दी कहानी उस पहले जहाज दे आउण तों भी पहला शुरू हुंदी है।
9: Well, the scars of Girmit will remain for a long time.
8: सस्ते मजदूरां दी मांग जो पहला गुलाम करदे सी उस नूं पूरा करन लई ब्रिटिश हुकूमत ने इंडेंचर लेबर प्रणाली लागू कीती। इस प्रणाली हेठ मजदूर एक निर्धारित समय लई ठेके राही मालक नाल बज जांदे सन। इन्हां मजदूरां नूं यात्रा, रहण अते खाने दे खर्चे भी अक्सर चुकाउणे पैंदे सन। कई हालातां विच इह प्रणाली शोषण अते कठोरता नाल भरी हुई सी। इसे प्रणाली दी वरतों ब्रिटिश कॉलोनी फीजी विच खंड उद्योग खड़ा करन लई कीती गई सी। भारत नूं सस्ते ठेका मजदूरां दे इक मुख स्रोत वजों चुणिया गया सी। 1879 तो अगले चार दहाकियां दौरान 60,000 ਤੋਂ ਵੱਧ ਮਜ਼ਦੂਰਾਂ ਨੂੰ ਫੀਜੀ ਦੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਠੇਕੇ ਹੇਠ ਲਿਆਂਦਾ ਗਿਆ। ਪਰ ਸਤੇਂਦਰਾ ਨੰਦਨ ਕਹਿੰਦੇ ਹਨ ਕਿ ਉਹਨਾਂ ਦੀ ਨਵੀਂ ਜ਼ਿੰਦਗੀ ਦਾ ਇਹ ਸਫ਼ਰ ਅਜਿਹਾ ਸੀ ਜਿਸ ਦੀ ਕਲਪਨਾ ਬਹੁਤ ਘੱਟ ਲੋਕਾਂ ਨੇ ਕੀਤੀ ਹੋਵੇਗੀ।
9: The condition of course in the ship in which they were carried was no different or maybe slightly different from what the conditions must have been on slave ships from Africa to America and other parts of the world.
8: Fiji ਵਿੱਚ ਜਨਮੀ ਪਰ ਆਸਟ੍ਰੇਲੀਆ ਵਿੱਚ ਪਲੀ ਬੜੀ ਸ਼ਿਵਾਂਜਨੀ ਲਾਲ ਕਹਿੰਦੀ ਹੈ ਕਿ ਲਿਓਨਾਈਡਸ ਜਹਾਜ਼ ਦਾ ਆਉਣਾ ਉਸ ਲਈ ਬਹੁਤ ਨਿੱਜੀ ਮਾਮਲਾ ਹੈ ਕਿਉਂਕਿ ਉਸਦਾ ਇੱਕ ਪੂਰਵਜ ਵੀ ਉਸ ਜਹਾਜ਼ ਵਿੱਚ ਸਵਾਰ ਸੀ।
10: You know, I was aware that there was like over 400 people that came over on that ship. But I didn't think children would be part of that conversation. I feel heartbroken by the idea that a child who probably didn't know how to read and write was put onto a ship. That's devastating.
8: ਗੰਨੇ ਦੇ ਖੇਤਾਂ ਵਿੱਚ ਜ਼ਿੰਦਗੀ ਸਖ਼ਤ ਮਿਹਨਤ ਅਤੇ ਕੜੇ ਨਿਯੰਤਰਣ ਦੇ ਚੱਕਰ ਨਾਲ ਭਰੀ ਹੋਈ ਸੀ। ਮਜ਼ਦੂਰ ਇਸ ਨੂੰ ਨਰਕ ਕਹਿੰਦੇ ਸਨ। ਫੀਜੀ ਟਾਈਮਸ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੱਕ ਸਾਬਕਾ ਠੇਕਾ ਮਜ਼ਦੂਰ ਨੇ ਆਪਣੇ ਤਜਰਬੇ ਇਸ ਤਰ੍ਹਾਂ ਬਿਆਨ ਕੀਤੇ।
11: ਇਫ ਯੂ ਵਰਕ ਅਪ ਲੇਟ ਦੈਟ ਇਜ਼ ਲੇਟਰ ਦੈਨ 3 AM ਯੂ ਗਾਟ ਵਿਪਡ ਨੋ ਮੈਟਰ ਵਾਟ ਹੈਪਨਡ ਵੈਦਰ ਦੇਰ ਵਾਸ ਰੇਨ ਔਰ ਥੰਡਰ ਯੂ ਹੈਡ ਟੂ ਵਰਕ We were here to work and work we had to do. Otherwise, we were abused and beaten up. Hosildar, former indentured laborer.
8: ਪਰ ਇਹਨਾਂ ਮੁਸ਼ਕਲਾਂ ਅਤੇ ਨਿਰਾਸ਼ਾ ਵਿੱਚੋਂ ਹੀ ਇੱਕ ਸਾਂਝੀ ਭਾਵਨਾ ਜਿਉਂਦੇ ਰਹਿਣ ਦੀ ਜ਼ਬਰਦਸਤ ਇੱਛਾ ਅਤੇ ਚੰਗੇ ਭਵਿੱਖ ਦੀ ਉਮੀਦ ਜਨਮੀ ਜਿਸ ਬਾਰੇ ਲੇਖਕ ਸਤੇਂਦਰ ਨੰਦਨ ਇਸ ਤਰ੍ਹਾਂ ਲਿਖਦੇ ਹਨ
9: And they created their own little temples for identity, their mosques and later the gurudwaras, etc. The temples and the mosques and the gurudwaras and other holy places gave the Indians a sense of identity and also a sense of value of education and ceremonies for Indians grew up. We grew up with all kinds of celebrating all the holy festivals like Holi, Diwali, Ram Navami, Krishnastami, Eid, etc. But the point is that I think one of the lucky things that happened in Fiji, they were given freedom to worship their gods.
8: 1916 ਵਿੱਚ ਭਾਰਤ ਤੋਂ ਠੇਕਾ ਮਜ਼ਦੂਰ ਲਿਆਂਦਾ ਆਖਰੀ ਜਹਾਜ਼ ਫੀਜੀ ਪਹੁੰਚਿਆ ਸੀ ਅਤੇ 1920 ਦੇ ਨਵੇਂ ਸਾਲ ਦੇ ਦਿਨ ਆਖਰੀ ਠੇਕੇ ਖਤਮ ਕਰ ਦਿੱਤੇ ਗਏ ਸਨ। ਇਹ ਇੱਕ ਯੁੱਗ ਦਾ ਅੰਤ ਸੀ ਪਰ ਸਤੇਂਦਰਾ ਨੰਦਨ ਕਹਿੰਦੇ ਹਨ ਕਿ ਇਸ ਨਾਲ ਨਾ ਤਾਂ ਮੁਸ਼ਕਲਾਂ ਖਤਮ ਹੋਈਆਂ ਅਤੇ ਨਾ ਹੀ ਅਨਿਆਂ ਦੀ ਭਾਵਨਾ।
9: Well, the scars of Girmit will remain for a long time, and unfortunately, these scars were deepened during the coups. National identity like that is important in making children think as Fijians rather than Fiji Indian or Indo-Fijian or Europeans or part Europeans or native Ethiopian, etc. That will take a long time.
8: ਸ਼ਿਵਾਂਜਨੀ ਲਾਲ ਲਈ ਇਹ ਦਰਦ ਅੱਜ ਵੀ ਪੀੜ੍ਹੀ ਦਰ ਪੀੜ੍ਹੀ ਮਹਿਸੂਸ ਹੁੰਦਾ ਹੈ।
10: Lots of people or different peoples are figuring it out on their own terms. And like, I think like my dad going into that Ramayan Mandali situation is like a way of how to navigate that trauma, I think. I do think some form of accountability feels really important because, you know, the 150th anniversary is coming up. You know, it's like 3 years away. It's sort of one of the largest Indian Indo-Fijian communities lives in Australia outside of Fiji. It's probably like another 60,000 people here. I don't know if it would change things, but I think it would begin things in a very different way.
8: ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਜਵਾਬਦੇਹੀ ਬਹੁਤ ਜ਼ਰੂਰੀ ਹੈ ਕਿਉਂਕਿ 150ਵੀਂ ਵਰੇ ਗੰਢਾਰੀ ਹੈ ਸਿਰਫ ਇਹ 3 ਸਾਲ ਦੂਰ ਹੈ ਫੀਜੀ ਤੋਂ ਬਾਹਰ ਸਭ ਤੋਂ ਵੱਡੀਆਂ ਇੰਡੋ ਫੀਜੀਅਨ ਭਾਈਚਾਰਕ ਆਬਾਦੀਆਂ ਵਿੱਚੋਂ ਇੱਕ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਇੱਥੇ ਲਗਭਗ 60,000 ਲੋਕ ਹਨ ਮੈਨੂੰ ਨਹੀਂ ਪਤਾ ਕਿ ਇਸ ਨਾਲ ਸਭ ਕੁਝ ਬਦਲੇਗਾ ਜਾਂ ਨਹੀਂ ਪਰ ਇਹ ਗੱਲਾਂ ਨੂੰ ਇੱਕ ਨਵੇਂ ਢੰਗ ਨਾਲ ਸ਼ੁਰੂ ਕਰਨ ਵਿੱਚ ਮਦਦ ਕਰ ਸਕਦਾ ਹੈ ਹਾਜ਼ਰੀਨ, ਇਹ ਐਪੀਸੋਡ ਤਵੀਸ਼ੇਕ ਸ਼ਰਮਾ ਅਤੇ ਤ੍ਰਿਪੋਲੀਆ ਈਵਨ ਚਾਰਟਨ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਸੁਹੇਲਾ ਸ਼ਰੀਫ ਵੱਲੋਂ ਪੇਸ਼ ਕੀਤਾ ਗਿਆ। ਇਸ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਤੁਹਾਡੇ ਤੱਕ ਲੈ ਕੇ ਆਉਂਦਾ ਐਮਪੀ ਸਿੰਘ ਨੇ। ਹੋਰ ਜਾਣਕਾਰੀ ਲਈ SBS ਐਗਜ਼ਾਮਿਨਸ ਅਵਰ ਪੈਸੀਫਿਕ ਦੇਖੋ। ਸੁਣਦੇ ਰਹੋ SBS ਪੰਜਾਬੀ।
7: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
6: ਜੀ, ਬਹੁਤ ਬਹੁਤ ਸ਼ੁਕਰੀਆ MP ਜੀ ਦਾ, ਜਿਨ੍ਹਾਂ ਨੇ ਰਿਪੋਰਟ ਪੇਸ਼ ਕੀਤੀ ਹੈ। ਔਰ ਇੱਧਰ ਸਾਨੂੰ ਸਿਮਰਨ ਜੀ ਕਹਿ ਰਹੇ ਨੇ, ਬਹੁਤ ਸੋਹਣੀ ਰਿਪੋਰਟ ਪੁਨੀਤ ਜੀ, ਬਹੁਤ ਵਧੀਆ ਕੰਮ, ਕੀਪ ਅਪ ਦਾ ਗੁੱਡ ਵਰਕ। ਅਤੇ ਕਹਿ ਰਹੇ ਨੇ ਕੱਲ੍ਹ ਫਿਰ ਉਡੀਕ ਰਹੇਗੀ ਤੁਹਾਡੀ ਆਵਾਜ਼ ਦੀ। ਤੁਹਾਨੂੰ ਅਤੇ ਬਾਕੀ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ, ਕੱਲ੍ਹ ਨਹੀਂ, ਹੁਣ ਮੈਂ ਤੁਹਾਨੂੰ ਮਿਲਾਂਗਾ ਫਰਾਈਡੇ, ਅਤੇ ਫਰਾਈਡੇ ਤੁਹਾਡਾ ਫਰਾਈਡੇ ਵਾਲਾ ਫਨ ਵੀ ਜ਼ਰੂਰ ਕਰਾਂਗੇ। ਸੋ ਬਾਕੀ ਦਿਨ ਸਾਡੇ ਹੋਰ ਟੀਮ ਮੈਂਬਰ ਸ਼ੋਅ ਪੇਸ਼ ਕਰਨਗੇ ਔਰ ਮੈਂ ਤੁਹਾਨੂੰ ਮਿਲਾਂਗਾ ਫਰਾਈਡੇ। ਔਰ ਆਸ ਕਰਦੇ ਹਾਂ ਕਿ ਅੱਜ ਦਾ ਜੋ ਸ਼ੋਅ ਹੈ ਉਹ ਵੀ ਜਾਣਕਾਰੀ ਭਰਪੂਰ ਰਿਹਾ ਹੋਵੇਗਾ ਅਤੇ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।